ਪੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਦਰਿਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਿਖਾ ਕਰ।

ਜੀ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੇ ਸਖਣ ਸ੍ਰੀ ਹਜ਼ੂਰ ਸਾਹਿਬ ਕੇ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈ ਆਪ ਜੀ ਦੇ ਸੰਤਾਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਸੁਖ ਜਾਣੇ ਭਰਪੂਰ ਕਰਨੇ, ਗੁਰਸਿੱਖੀ ਨਾਮ ਦਾਨ ਦੀ ਬਖਸ਼ਿਸ਼ ਕਰਨੀ, ਯਾਤਰਾ ਸਫਲੀ ਕਰਨੀ।

ਤੂੰ ਜਾਣ ਲਾ ਸਭ ਕੁਝ ਤੇਰਾ ਬਸ ਤੇਰਾ ਘਰ ਪਲਾ ਤੇਰਾ ਕਰਨ ਦੇ ਵਧਾਈ ਤੁਧ ਘਰ ਮਾਣ ਮਹਤਾ ਤੇ ਜਾ ਆਪਣਾ ਪਜਰ ਸਰਬ ਕਲਾ ਭਰਪੂਰ।

Thank you.

ਪਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਟੰਡਿਆ ਸਾਹਿਬਾਂ ਦੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ ਅਬ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ

0: ਪਰਉਪਕਾਰੀ ਸਰਬਤ ਜੀਆਂ ਦੇ ਤਾਰਨਹਾਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ ਉੱਥੇ ਸ਼ੋਭਨੀਕ ਹੋ ਕਰਕੇ ਸੰਗਤਾਂ ਦੇ ਤਾਂ ਹੀ ਉਪਦੇਸ਼ ਦੀ ਦਾਤ ਦੇ ਕਰਕੇ ਸੰਸਾਰ ਸਾਗਰ ਤੋਂ ਤਾਰ ਰਹੇ ਨੇ। ਆਪ ਜੀਆਂ ਦੇ ਕੋਲ ਕੁਝ ਸਾਧਨ ਕਰਨ ਵਾਲੇ ਸਕਾਮੀ ਪੁਰਖ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਿਸ ਵੇਲੇ ਸਮੇਤ ਸੰਗਤ ਨਾਮ ਜਪਣੇ ਦਾ ਉਪਦੇਸ਼ ਦਿੱਤਾ ਨਾ ਤਾਂ ਤਿੰਨਾਂ ਸਕਾਮੀ ਪੁਰਖਾਂ ਨੇ ਅਰਥਾਤ ਕਰਮ ਤਾਂ ਕਰਦੇ ਨੇ ਪਰ ਕਾਮਨਾ ਦੇ ਸਹਿਤ ਕਰਦੇ ਨੇ। ਜਿਹੜਾ ਵੀ ਕੋਈ ਸਾਧਨ ਕਰਨਾ ਉਹ ਕੋਈ ਇੱਛਾ ਰੱਖ ਕਰਕੇ ਕਿ ਮੈਂ ਇਹ ਸਾਧਨ ਕਰ ਰਿਹਾ ਮੈਨੂੰ ਇਹ ਫਲ ਪ੍ਰਾਪਤ ਹੋਵੇ, ਇਸ ਪ੍ਰਕਾਰ ਫਲ ਦੀ ਇੱਛਾ ਦੇ ਨਾਲ ਸਾਧਨਾ ਨੂੰ ਕਰਨ ਵਾਲੇ ਜਿਹੜੇ ਸਕਾਮੀ ਪੁਰਖ ਨੇ ਉਹ ਆਏ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਵਾਲ ਕਰਨ ਲੱਗੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨਾਮ ਜਪਣੇ ਦਾ ਉਪਦੇਸ਼ ਹੀ ਦਿੰਦੇ ਹੋ ਕਿ ਨਾਮ ਹੀ ਜਪੋ ਅਤੇ ਉਹ ਵੀ ਕਾਮਨਾ ਤੋਂ ਰਹਿ ਧੋ ਕੇ ਜਪੋ, ਕੋਈ ਕਾਮਨਾ ਨਹੀਂ ਰੱਖਣੀ, ਫਲ ਦੀ ਇੱਛਾ ਨਹੀਂ ਰੱਖਣੀ, ਨਿਸ਼ਕਾਮ ਭਾਵਨਾ ਦੇ ਨਾਲ ਜਪੋ। ਪਰ ਮਹਾਰਾਜ ਨਾਮ ਜਪਣ ਤੋਂ ਬਿਨਾਂ ਵੀ ਤਾਂ ਸੁੱਖ ਮਿਲਦੇ ਨੇ ਨਾ, ਕਹਿਣ ਤੋਂ ਭਾਵ ਜੇ ਕਾਮਨਾ ਦੇ ਸਹਿਤ ਧਰਮ ਦੇ ਆਚਾਰ ਦੇ ਸਹਿਤ ਦੱਸੇ ਹੋਏ ਜਿਹੜੇ ਕਾਰਜ ਨੇ ਉਹਨਾਂ ਨੂੰ ਕਰ ਲਿਆ ਜਾਵੇ, ਜੱਗ ਹੋਮ ਨੇਮ ਵਰਤ ਪੂਜਾ ਇਤਿਆਦਿਕ ਇਹਨਾਂ ਨਿਯਮਾਂ ਨੂੰ ਨਿਭਾਉਣ ਦੇ ਨਾਲ ਵੀ ਤਾਂ ਸੁੱਖ ਮਿਲਦੇ ਹੀ ਨੇ। ਕਿੰਨੇ ਕਰਮ ਕਰਨੇ ਦੇ ਨਾਲ ਸਵਰਗ ਦੇ ਸੁੱਖ ਮਿਲਦੇ ਨੇ, ਕੁਝ ਕਰਮ ਐਸੇ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਨਾ ਅਤੇ ਬ੍ਰਹਮ ਲੋਕ ਤੱਕ ਦੇ ਸੁੱਖਾਂ ਦੀ ਪ੍ਰਾਪਤੀ ਕਰ ਲਈਦੀ ਹੈ। ਸਤਿਗੁਰੂ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਵੱਡਾ ਸੁੱਖ ਤਾਂ ਨਾਮ ਦਾ ਹੀ ਹੈ, ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਅਭੇਦਤਾ ਦਾ ਸੁੱਖ ਮਿਲਦਾ, ਵਾਹਿਗੁਰੂ ਜੀ ਦੇ ਅੰਦਰ ਮਿਲ ਜਾਈਦਾ, ਏਕਮਿਕ ਹੋ ਜਾਈਦਾ, ਇਸ ਤੋਂ ਵੱਡਾ ਤਾਂ ਕੋਈ ਸੁੱਖ ਹੈ ਹੀ ਨਹੀਂ। ਅਤੇ ਫਿਰ ਕਹਿਣ ਲੱਗੇ ਸੱਚੇ ਪਾਤਸ਼ਾਹ, ਬ੍ਰਹਮ ਲੋਕ ਦੇ ਸਵਰਗ ਲੋਕ ਦੇ ਸੁੱਖ ਵੀ ਤਾਂ ਕੁਛ ਮਾਇਨਾ ਰੱਖਦੇ ਹੀ ਨੇ ਨਾ, ਅਸੀਂ ਉਹਨਾਂ ਦੀ ਸੁੱਖਾਂ ਦੀ ਲਾਲਸਾ ਕਰਕੇ ਸਕਾਮ ਕਰਮਾਂ ਨੂੰ ਕਰਦੇ ਹਾਂ। ਤਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਮਲਾਰ ਰਾਗ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਸ਼ਟਪਦੀਆ ਅੱਠ ਅੱਠ ਪੌੜੀਆਂ ਵਾਲੇ ਸ਼ਬਦਾਂ ਨੂੰ ਉਚਾਰਦੇ ਨੇ, ਹਦਾਇਤ ਕਰਦੇ ਨੇ। ਜਦੋਂ ਇਹਨਾਂ ਗੁਰ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ, ਘਰ ਦੂਜਾ ਦੂਜੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ,
1: ਇੱਕ ਓਅੰਕਾਰ
0: ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ
1: ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ।
1: ਅਖਲੀ ਉਂਡੀ ਜਲ ਪਰ ਨਾਲ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਿਹੜਾ ਤੇ ਅੰਮ੍ਰਿਤ ਨਾਮ ਦਾ ਜਪ ਕਰਦਾ, ਸਿਮਰਨ ਕਰਦਾ, ਭਜਨ ਕਰਦਾ, ਬੰਦਗੀ ਕਰਦਾ, ਉਹ ਤੇ ਵਾਹਿਗੁਰੂ ਜੀ ਦੇ ਨਾਲ ਮਿਲ ਕੇ ਵਾਹਿਗੁਰੂ ਜੀ ਦਾ ਰੂਪ ਹੋ ਜਾਂਦੇ ਨੇ। ਮਹਾਰਾਜ ਇਹ ਵਰਤ ਨੇਮ ਪੂਜਾ ਆਚਾਰ ਜਾਗ ਇਤਿਆਦਿਕ ਜਿਹੜੇ ਸਾਧਨ ਨੇ ਇਹਨਾਂ ਨਾਲ ਵੀ ਤੇ ਸਵਰਗਾਂ ਦੇ ਸੁੱਖ ਮਿਲ ਹੀ ਜਾਂਦੇ ਨੇ ਨਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ, ਸਾਧ ਸੰਗਤ ਜੀ ਇੱਕ ਅਖਲੀ ਨਾਮ ਦਾ ਵੱਡਾ ਪੰਛੀ ਹੁੰਦਾ ਜਿਸ ਦਾ ਆਕਾਰ ਕੂੰਜ ਵਰਗਾ ਹੁੰਦਾ ਪਰ ਸਰੀਰ ਕੂੰਜ ਦੇ ਨਾਲੋਂ ਵੱਡਾ ਹੁੰਦਾ। ਕੁਦਰਤ ਵੱਲੋਂ ਹੀ ਉਸਦੇ ਗਲੇ ਦੇ ਪਾਸ ਇੱਕ ਥੈਲੀ ਜਿਹੀ ਬਣੀ ਹੁੰਦੀ ਹੈ, ਜਦੋਂ ਉਸਨੇ ਉੱਚੀ ਉਡਾਰੀ ਮਾਰਨੀ ਹੁੰਦੀ ਹੈ ਤਾਂ ਉਸ ਥੈਲੀ ਨੂੰ ਜਲ ਦੇ ਨਾਲ ਪਾਣੀ ਦੇ ਨਾਲ ਭਰ ਲੈਂਦਾ, ਜਿਵੇਂ ਕੰਗਾਰੂ ਦੇ ਪੇਟ ਦੇ ਥੱਲੇ ਇੱਕ ਥੈਲੀ ਜਿਹੀ ਬਣੀ ਹੁੰਦੀ ਹੈ ਨਾ, ਅਤੇ ਕੰਗਾਰੂ ਆਪਣੇ ਬੱਚੇ ਨੂੰ ਉਸ ਥੈਲੀ ਜਿਹੀ ਦੇ ਵਿੱਚ ਪਾ ਕੇ ਦੌੜਦਾ ਅਤੇ ਸ਼ਿਕਾਰੀ ਜਾਨਵਰਾਂ ਤੋਂ ਬਚਾ ਲੈਂਦਾ। ਇਵੇਂ ਇਹ ਜਿਹੜਾ ਅਖਲੀ ਨਾਮ ਦਾ ਪੰਛੀ ਹੈ, ਸਾਧ ਸੰਗਤ ਜੀ ਗਲੇ ਦੇ ਥੱਲੇ ਜਿਹੜੀ ਥੈਲੀ ਜੀ ਬਣੀ ਹੁੰਦੀ ਉਸ ਨੂੰ ਪਾਣੀ

0: ਅਰ ਨਾਲ ਅਖਲੀ ਨਾਮ ਦਾ ਇਹ ਜਿਹੜਾ ਪੰਛੀ ਹੈ ਨਾ ਉਂਡੀ ਨਾਮ ਕੂੰਜਦਾ ਹੈ, ਊਡੈ ਊਡ ਆਵੈ ਸੈ ਕੋਸਾ, ਇਹ ਕੂੰਜ ਦੀ ਜਾਤੀ ਦਾ ਪੰਛੀ ਹੈ, ਕੂੰਜ ਵਾਂਗੂ ਉਡਾਰੀਆਂ ਮਾਰਦਾ ਹੈ ਅਤੇ ਜਿਹੜੀ ਗਰਦਨ ਦੇ ਥੱਲੇ ਜਲ ਦੀ ਥੈਲੀ ਭਰ ਕੇ ਜਲ ਭਰ ਨਾਲ ਉਡਾਰੀ ਮਾਰ ਕੇ ਉੱਡ ਜਾਂਦਾ ਹੈ
1: ਜੀਓ।
0: ਸੋ ਇਸ ਪ੍ਰਕਾਰ ਲਮਟੀਂਗ ਵੀ ਇਸੇ ਦਾ ਨਾਮ ਹੈ ਅਤੇ ਅਖਲੀ ਵੀ ਇਸੇ ਦਾ ਨਾਮ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਲਮਟੀਂਗ ਅਥਵਾ ਅਖਲੀ ਜਿਹੜਾ ਪੰਛੀ ਹੈ ਨਾ ਡੂਗਰ ਉੱਚਾਓ ਉੱਚਿਆ ਉੱਚਿਆ ਪਹਾੜਾਂ ਦੇ ਉੱਪਰ ਜਾ ਕਰਕੇ ਬੈਠਦਾ। ਜੇ ਇਸਦੇ ਮਨ ਦੀ ਇੱਛਾ ਹੁੰਦੀ ਹੈ ਗੜ੍ਹ ਕਿਲਿਆਂ ਦੇ ਉੱਪਰ ਜਾ ਬੈਠਦਾ, ਉੱਪਰ ਹੀ ਬੈਠਾ ਰਹਿੰਦਾ, ਪਿਆਸਾ ਲੱਗਦੀ ਪਾਣੀ ਪੀਂਦਾ, ਪਰ ਜਦੋਂ ਉਸ ਥੈਲੀ ਦੇ ਵਿੱਚੋਂ ਪਾਣੀ ਸਮਾਪਤ ਹੋ ਜਾਂਦਾ ਫਿਰ ਪਾਤਾਲ ਵਿਸ਼ੇਸ਼ ਕਰਕੇ ਥੱਲੇ ਜ਼ਮੀਨ ਦੇ ਉੱਪਰ ਉੱਪਰ ਆਉਂਦਾ ਹੈ। ਇਸ ਪ੍ਰਕਾਰ ਪਾ ਨਾਮ ਜਲਦਾ ਪਾਣੀ ਦਾ, ਤਾਲ ਨਾਮ ਥੱਲੇ ਦਾ, ਥੱਲੇ ਪਾਣੀ ਦੇ ਵਿੱਚ ਫਿਰ ਉੱਤਰ ਆਉਂਦਾ ਹੈ ਹੋਰ ਪਾਣੀ ਨੂੰ ਭਰਨ ਵਾਸਤੇ।
1: ਸੀਤਲ ਗੁਰ ਸ਼ਬਦ ਵਿਚਾਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਦਾ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣਾ ਕਰਦੇ ਨੇ ਭਾਈ ਇਸੇ ਪ੍ਰਕਾਰ ਜਾਣੂ
1: ਜਲ ਭਰ ਨਾਲ
0: ਜਿਹੜਾ ਸਕਾਮ ਕਰਮਾਂ ਦੇ ਕਰਨ ਵਾਲਾ ਪ੍ਰਾਣੀ ਹੈ ਨਾ ਉਸ ਨੂੰ ਲਮਟੀਂਗ ਵਰਗਾ ਜਾਣਨਾ ਕਰੋ, ਅਖਲੀ ਨਾਮ ਦੇ ਪੰਛੀ ਵਰਗਾ ਜਾਣਨਾ ਕਰੋ, ਜੋ ਆਪਣੇ ਹਿਰਦੇ ਰੂਪੀ ਥੈਲੀ ਦੇ ਵਿੱਚ ਸ਼ਕਾਮ ਕਰਮ ਕਰਕੇ ਉਹਨਾਂ ਦਾ ਫਲ ਸੁੱਖ ਰੂਪ ਪ੍ਰਾਪਤ ਕਰਨ ਦੇ ਵਾਸਤੇ ਮਾਨੋ ਇਹ ਸ਼ਕਾਮ ਕਰਮਾਂ ਦਾ ਜਲ ਭਰ ਕਰਕੇ ਉੱਡ ਜਾਂਦਾ ਹੈ, ਉੱਚੀ ਉਡਾਰੀ ਮਾਰਦਾ ਹੈ ਤੇ ਆਪਣੇ ਨਾਲ ਸ਼ਕਾਮ ਕਰਮਾਂ ਦੇ ਜਲ ਨੂੰ ਲੈ ਜਾਂਦਾ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਇਹ ਜਿਹੜਾ ਜੀਵ ਰੂਪੀ ਪੰਛੀ ਹੈ ਨਾ ਇਹ ਡੂਗਰ ਬ੍ਰਹਮ ਲੋਕ ਦੇ ਵਿੱਚ ਉੱਚਾ ਉੱਚਾ ਚੱਲਿਆ ਜਾਂਦਾ, ਇਸ ਪ੍ਰਕਾਰ ਗੜ ਨਾਮ ਕਿਲੇ ਦਾ ਕਹਿਣਾ ਕਰੀਏ ਸਵਰਗ ਲੋਕ ਦੇ ਵਿੱਚ ਚੱਲਿਆ ਜਾਂਦਾ, ਪਰ ਜਦੋਂ ਕੀਤੇ ਹੋਏ ਪੁੰਨ ਕਰਮਾਂ ਦਾ ਫਲ ਭੋਗ ਲੈਂਦਾ, ਉਹਨਾਂ ਕਰਮਾਂ ਦਾ ਫਲ ਭੋਗਣੇ ਤੋਂ ਉਪਰੰਤ ਪਾਤਾਲ ਫਿਰ ਇਸ ਨੂੰ ਥੱਲੇ ਹੀ ਉਤਰਨਾ ਪੈਂਦਾ, ਫਿਰ ਜੂਨੀਆਂ ਵਿੱਚ ਆਉਣਾ ਪੈਂਦਾ, ਫਿਰ ਨਿਖੇਧ ਜੂਨੀਆਂ ਵਿੱਚ ਪੈਂਦਾ, ਫਿਰ ਇਸੇ ਪ੍ਰਕਾਰ ਟੇਢੀਆਂ ਮੇਢੀਆਂ ਜੂਨੀਆਂ ਤ੍ਰਿਗਤ ਜੂਨੀਆਂ ਨੂੰ ਪ੍ਰਾਪਤ ਕਰਦਾ ਭਾਈ। ਜਿਹੜੇ ਸ਼ਕਾਮ ਕਰਮ ਨੇ ਇਹ ਥੋੜ੍ਹੇ ਸਮੇਂ ਵਾਸਤੇ ਸਵਰਗਾਂ ਦੇ ਸੁੱਖ ਬ੍ਰਹਮ ਲੋਕ ਤੱਕ ਦੇ ਸੁੱਖ ਤੇ ਦੇ ਦਿੰਦੇ ਨੇ ਪਰ ਮੁਕਤ ਨਹੀਂ ਕਰਦੇ। ਜਿੰਨਾ ਕੁ ਕਰਮ ਚੰਗਾ ਕੀਤਾ ਹੁੰਦਾ ਉਸੇ ਦਾ ਫਲ ਭੋਗ ਕੇ ਸਵਰਗ ਲੋਕ ਜਾਂ ਬ੍ਰਹਮ ਲੋਕ 'ਚੋਂ ਵਾਪਸ ਫਿਰ ਧਰਤੀ 'ਤੇ ਉੱਤਰ ਆਉਂਦੇ ਨੇ, ਫਿਰ ਜੂਨੀਆਂ ਵਿੱਚ ਪੈਂਦੇ ਨੇ, ਜਨਮ ਮਰਨ ਨਹੀਂ ਮੁੱਕਦਾ ਸਕਾਮ ਕਰਮਾਂ ਦੇ ਨਾਲ।
1: ਸੀਤਲ ਗੁਰ ਸ਼ਬਦ ਵਿਚਾਰ,
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਨਮ ਮਰਨ ਤੋਂ ਛੁੱਟਦਾ ਕਿਵੇਂ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਸੰਸਾਰ ਸਾਗਰ ਦੇ ਅੰਦਰ ਰਹਿੰਦਿਆਂ ਹੋਇਆਂ ਇਹ ਜਿਹੜਾ ਪ੍ਰਾਣੀ ਹੈ ਨਾ ਹਿਰਦੇ ਨੂੰ ਸੀਤਲ ਕਰਨ ਵਾਲਾ ਠੰਡਾ ਠਾਰ ਕਰਨ ਵਾਲਾ ਹੈ ਸਤਿਗੁਰਾਂ ਦਾ ਸ਼ਬਦ, ਸਤਿਗੁਰੂ ਜੀ ਦਾ ਉਪਦੇਸ਼। ਸੰਸਾਰ ਸਾਗਰ ਦੇ ਅੰਦਰ ਰਹਿੰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਆਪਣੇ ਹਿਰਦੇ ਦੇ ਅੰਦਰ ਕਰਦਾ ਰਹੇ। ਇਸ ਪ੍ਰਕਾਰ ਗੁਰ ਸ਼ਬਦ ਦੀ ਵਿਚਾਰ ਦੇ ਦੁਆਰਾ ਆਪਣੇ ਹਿਰਦੇ ਦੇ ਅੰਦਰੋਂ ਹਉਮੈ ਨੂੰ ਮਾਰ ਲੈਣਾ ਕਰੇ। ਜਦੋਂ ਹਉਮੈ ਨੂੰ ਮਾਰ ਲੈਂਦਾ, ਮੈਂ ਮੇਰੀ ਨੂੰ ਮਾਰ ਲੈਂਦਾ, ਦੇਹ ਅਧਿਆਸ ਨੂੰ ਮੇਟ ਲੈਂਦਾ, ਫਿਰ ਮਾਰਗ ਮੁਕਤਾ, ਮੁਕਤਾ ਦਾ ਅਰਥ ਹੈ ਖੁੱਲ੍ਹਾ ਚੌੜਾ ਵੱਡਾ, ਮਾਰਗ ਦਾ ਅਰਥ ਹੈ ਰਸਤਾ, ਫਿਰ ਇਸ ਨੂੰ ਮੁਕਤੀ ਦਾ ਵੱਡਾ ਚੌੜਾ ਖੁੱਲ੍ਹਾ ਰਸਤਾ ਮਿਲ ਜਾਂਦਾ। ਮੁਕਤ ਦੁਆਰਾ ਮੋਕਲਾ ਸਹਿਜੇ ਆਵਾਓ ਜਾਓ, ਜਿਹੜੇ ਇਸ ਪ੍ਰਕਾਰ ਸ਼ਕਾਮ ਕਰਮੀ ਨੇ ਨਾ ਉਹਨਾਂ ਨੂੰ ਵੀ ਵਾਲੋ ਨਿੱਕੀ ਪੁਰਸਲਾ ਤਵਾਲ ਤੋਂ ਬਰੀਕ ਪੁਲ ਹੈ ਬੈ ਤਰਨੀ ਨਦੀ ਦੇ ਉੱਪਰ, ਉਸ ਤੋਂ ਦੀ ਲੰਘਣਾ ਪੈਂਦਾ। ਪਾਪੀ ਬੈ ਤਰਨੀ ਨਦੀ ਵਿੱਚ ਡਿੱਗਦੇ ਨੇ ਅਤੇ ਪੁੰਨ ਕਰਮਾਂ ਵਾਲੇ ਲੱਗ ਜਾਂਦੇ ਨੇ, ਪਰ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਨੂੰ ਉਸ ਵਾਲ ਤੋਂ ਬਾਰੀਕ ਪੁਲ ਦੇ ਉੱਪਰੋਂ ਨਹੀਂ ਲੰਘਣਾ ਪੈਂਦਾ, ਉਹਨਾਂ ਨੂੰ ਖੁੱਲ੍ਹਾ ਮੁਕਤੀ ਦਾ ਮਾਰਗ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ ਭਾਈ। ਉਸ ਰਸਤੇ ਉਹ ਪਰਮੇਸ਼ਰ ਜੀ ਤੱਕ ਪੁੱਜਦੇ ਨੇ, ਬਹੁੜੋ ਜਨਮ ਮਰਨ ਨਹੀਂ ਹੁੰਦਾ।
1: ਮੈਂ ਅੰਧੋਲੇ ਨਾਵੇ ਕੀ ਜੋਤ,
0: ਮਹਾਰਾਜ ਜਿਨ੍ਹਾਂ ਨੂੰ ਐਸਾ ਮਾਰਗ ਪ੍ਰਾਪਤ ਹੋਇਆ ਹੈ ਤਿੰਨਾਂ ਨੂੰ ਮਨ ਦੇ ਅੰਦਰ ਭਾਵਨਾ ਕੈਸੀ ਫੁਰਦੀ ਏ? ਅਤੇ ਹਜ਼ੂਰ ਬਚਨ ਕਰਦੇ ਨੇ ਭਾਈ ਉਹ ਸਿਮਰਨ ਕਰਦਿਆਂ ਕਦੇ ਮਾਣ ਨਹੀਂ ਕਰਦੇ, ਬਲਕਿ ਬਚਨ ਕਰਦੇ ਨੇ ਮੈਂ ਅੰਧੋਲੇ, ਮੈਂ ਤੇ ਅਗਿਆਨੀ ਸੀ, ਮੈਂ ਤੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਧਾ ਸੀ, ਮੈਨੂੰ ਅੰਨੇ ਨੂੰ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਉਪਦੇਸ਼ ਰੂਪੀ ਸੁਰਮਾ ਪਾ ਕੇ ਨਾਵੈ ਦੀ ਜੋਤ ਦਿਵ ਦ੍ਰਿਸ਼ਟ ਰੂਪ ਨਾਮ ਦੀ ਜੋਤ ਅੱਖਾਂ ਦੇ ਵਿੱਚ ਦੇ ਦਿੱਤੀ ਹੈ। ਇਸ ਪ੍ਰਕਾਰ ਭਾਈ ਮਾਣ ਨਹੀਂ ਕਰਦੇ, ਬਚਨ ਕਰਦੇ ਮੈਂ ਤੇ ਮੂਰਖ ਸੀ, ਮੈਂ ਤੇ ਅਗਿਆਨੀ ਸੀ, ਮੈਂ ਤੇ

0: ਕਹਿੰਦਾ ਸੀ ਇਹ ਸਤਿਗੁਰੂ ਜੀ ਨੇ ਨਾਮ ਦੀ ਜੋਤ ਜਗਾ ਕਰਕੇ ਹਿਰਦੇ ਦੇ ਅੰਦਰ ਪ੍ਰਕਾਸ਼ ਕਰ ਦਿੱਤਾ ਹੈ।
1: ਨਾਮ ਆਧਾਰ ਚੱਲਾ ਗੁਰ ਕਾ ਬਹਿ ਭੇਤ।
0: ਸੱਜ ਸੰਗਤ ਜੀ, ਕਾਲੀ ਬੋਲੀ ਰਾਤ ਹੋਵੇ, ਬੱਦਲ ਛਾਏ ਹੋਣ, ਵਰਖਾ ਪੈਂਦੀ ਹੋਵੇ, ਕੁਛ ਵੀ ਨਜ਼ਰ ਨਾ ਆਉਂਦਾ ਹੋਵੇ, ਤੇ ਜਿਸ ਵੇਲੇ ਜੋਤ ਬਿਜਲੀ ਪ੍ਰਕਾਸ਼ਦੀ ਹੈ ਸਭ ਕੁਛ ਨਜ਼ਰ ਆ ਜਾਂਦਾ ਨਾ। ਇਸੇ ਪ੍ਰਕਾਰ ਹਿਰਦੇ ਦੇ ਅੰਦਰ ਮਨਮੁਖਤਾਈ ਦਾ ਅੰਧ ਗੁਬਾਰ ਹੈ, ਕਾਲੀ ਬੋਲੀ ਰਾਤ ਹੈ। ਜੇ ਸੌ ਚੰਦਾ ਉਗਵਾ ਹੈ, ਸੂਰਜ ਚੜ੍ਹੈ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਐਸਾ ਮਨ ਦੇ ਅੰਦਰ ਅੰਧਤਾਈ ਦਾ ਹਨੇਰਾ ਛਾਇਆ ਹੋਇਆ ਹੈ, ਅਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਬ੍ਰਹਮ ਗਿਆਨ ਦੀ ਜੋਤ ਜਗਾਉਂਦੇ ਜੋ ਬਿਜਲੀ ਦੀ ਨਿਆਈ ਪ੍ਰਕਾਸ਼ ਦਿੰਦੀ ਹੈ, ਫਿਰ ਅੰਦਰ ਬਾਹਰ ਚਾਨਣ ਹੀ ਚਾਨਣ ਨਜ਼ਰ ਆਉਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ,
1: ਨਾਮ ਆਧਾਰ ਚੱਲਾ ਗੁਰ ਕਾ ਬਹਿ ਭੇਤ।
0: ਭਾਈ, ਇਸ ਪ੍ਰਕਾਰ ਜਿਹੜੇ ਨਾਮ ਨੂੰ ਆਧਾਰ ਆਸਰਾ ਬਣਾ ਕਰਕੇ ਚੱਲਦੇ ਨੇ ਨਾ, ਉਹਨਾਂ ਨੂੰ ਸਤਿਗੁਰੂ ਜੀ ਦੇ ਭੈ ਦੇ ਅੰਦਰ ਰਹਿਣਾ ਆਉਂਦਾ। ਜਿਹੜੇ ਨਾਮ ਦੇ ਆਧਾਰ ਗੁਰੂ ਕੇ ਭੈ ਦੇ ਅੰਦਰ ਰਹਿੰਦੇ ਨੇ, ਪੂਰਿਆਂ ਸਤਿਗੁਰਾਂ ਨੇ ਉਹਨਾਂ ਨੂੰ ਇਸ ਮਾਰਗ ਦਾ ਭੇਦ ਦਿੱਤਾ, ਇਸ ਮਾਰਗ ਦੇ ਉੱਪਰ ਚੱਲਣਾ ਕਿਵੇਂ ਹੈ। ਸਭ ਕੋਈ ਨਹੀਂ ਚੱਲ ਸਕਦੇ, ਜਿਨ੍ਹਾਂ ਨੇ ਨਾਮ ਨੂੰ ਆਸਰਾ ਬਣਾਇਆ, ਸਤਿਗੁਰੂ ਜੀ ਦੇ ਭੈ ਵਿੱਚ ਰਹਿੰਦੇ ਨੇ, ਸਤਿਗੁਰਾਂ ਨੇ ਉਹਨਾਂ ਨੂੰ ਇਸ ਜੁਗਤੀ ਦਾ, ਇਸ ਵਿਧੀ ਦਾ ਭੇਦ ਗਿਆਨ ਦੇ ਦਿੱਤਾ ਹੈ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਸਤਿਗੁਰ ਸਬਦੀ ਪਾਧਰ ਜਾਣ।
0: ਮਹਾਰਾਜ, ਫਿਰ ਇਸ ਗਿਆਨ ਰੂਪ ਰਸਤੇ ਨੂੰ ਜਾਣਿਆ ਕਿਵੇਂ ਜਾਣੇ, ਕਿਵੇਂ ਜਾਣਿਆ ਜਾ ਸਕਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਗੁਰ ਸਬਦੀ, ਸਤਿਗੁਰੂ ਜੀ ਦੇ ਸ਼ਬਦ ਨਾਮ ਉਪਦੇਸ਼ ਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦਾਂ ਦੇ ਗਿਆਨ ਦੁਆਰਾ ਪਾਦਰ ਜਾਣ, ਇਸ ਮੁਕਤੀ ਰੂਪੀ ਮਾਰਗ ਨੂੰ ਜਾਣਿਆ ਜਾਂਦਾ ਹੈ। ਜਿਹੜੇ ਸਤਿਗੁਰੂ ਜੀ ਦੇ ਤਕੀਆ ਸਦਾ ਆਸਰੇ ਰਹਿੰਦੇ ਨੇ ਨਾ, ਸਤਿਗੁਰੂ ਜੀ ਤੋਂ ਬਿਨਾਂ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨੇ। ਇਸ ਪ੍ਰਕਾਰ ਗੁਰ ਕੇ ਤੱਕੀ ਹੈ ਦੂਸਰਾ ਪਾਠ, ਸਤਿਗੁਰੂ ਜੀ ਵਾਲੀ ਤੱਕਦੇ ਨੇ, ਸਤਿਗੁਰੂ ਜੀ ਦੀ ਓਟ ਆਸਰੇ ਨੂੰ ਸਦਾ ਤੱਕਦੇ ਨੇ। ਸੱਚੈ ਤਾਣ ਤੇ ਗੁਰ ਸ਼ਬਦ ਕਰਕੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਤਾਣ, ਆਪਣਾ ਬਲ ਜਾਣਦੇ ਹਨ, ਅਥਵਾ ਸਤਿਗੁਰੂ ਜੀ ਨੂੰ ਹੀ ਆਸਰਾ ਤੱਕਦੇ ਨੇ ਤੇ ਸਤਿਗੁਰੂ ਜੀ ਨੂੰ ਹੀ ਤਾਣ ਬਲ ਰੂਪ ਜਾਣਦੇ ਹਨ। ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੂੜੀ ਕਹੀਏ, ਸੁੰਦਰ ਬਾਣ ਨਾਣੀ ਨੂੰ ਸਿਹਾਰੀ ਹੈ, ਅਰਥ ਬਣੇਗਾ ਬਾਣੀ। ਜਿਹੜੀ ਸੁੰਦਰ ਬਾਣੀ ਅੰਮ੍ਰਿਤ ਬਾਣੀ ਹੈ ਨਾ, ਇਸ ਅੰਮ੍ਰਿਤ ਬਾਣੀ ਦੁਆਰਾ ਸਦਾ ਨਾਮ ਨੂੰ ਸੰਭਾਲਦੇ ਨੇ, ਸਦਾ ਨਾਮ ਦਾ ਜਪ, ਨਾਮ ਦਾ ਸਿਮਰਨ ਕਰਦੇ ਨੇ। ਮੂਲ ਮੰਤਰ ਬਾਣੀ ਹੀ ਹੈ ਨਾ, ਨਾਮ ਵੀ ਹੈ। ਇਸੇ ਪ੍ਰਕਾਰ ਗੁਰਮੰਤਰ ਹੈ ਤਾਂ ਸਤਿਗੁਰੂ ਜੀ ਦੀ ਬਾਣੀ, ਕਿਉਂਕਿ ਸਤਿਗੁਰੂ ਜੀ ਦੇ ਮੁੱਖ ਚੋਂ ਪ੍ਰਗਟ ਹੋਈ ਹੈ, ਨਾਮ ਰੂਪ ਵੀ ਹੈ। ਇੱਕ ਓਅੰਕਾਰ ਤੋਂ 18-10-20 ਤੱਕ ਸਾਰੀ ਸਤਿਗੁਰੂ ਜੀ ਦੀ ਬਾਣੀ ਹੈ ਨਾ, ਅਤੇ ਬਾਣੀ ਨਾਮ ਰੂਪ ਹੈ। ਹਜ਼ੂਰ ਬਚਨ ਕਰਦੇ ਨੇ, ਸਤਿਗੁਰੂ ਜੀ ਦੀ ਬਾਣੀ ਦੁਆਰਾ ਨਾਮ ਨੂੰ ਜਪਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਦੀ ਗੁਰਬਾਣੀ ਦੇ ਉਪਦੇਸ਼ ਦੁਆਰਾ ਮੂਲ ਮੰਤਰ ਗੁਰਮੰਤਰ ਰੂਪੀ ਨਾਮ ਨੂੰ ਜਪਦੇ ਹਨ। ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਜਿਹੜੇ ਨਾਮ ਜਪਦੇ ਨੇ, ਥੈ ਭਾਵੈ ਇਸ ਪਰਮੇਸ਼ਰ ਜੀ ਨੂੰ ਭਾ ਜਾਂਦੇ ਨੇ ਤੇ ਇਸ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਨੇ। ਦਰ ਲਹਿਸ ਪਿਰਾਣ, ਦਰ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਉਹ ਸ੍ਰੇਸ਼ਟ ਥਾਂ ਨੂੰ ਉਹ ਪ੍ਰਾਣੀ ਪ੍ਰਾਪਤ ਕਰ ਲੈਂਦੇ ਹਨ ਜੀਓ। ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਏਕ ਲਿਵ ਅਵਤਾਰ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਤੇਲ ਦੀ ਧਾਰਾ ਵਾਂਗ ਲਿਵ ਲਾ ਕਰਕੇ ਰੱਖਦੇ ਨੇ। ਊਡਾ ਬੈਸਾ, ਜਿਸ ਵੇਲੇ ਊਡਾ ਉੱਠਦੇ ਨੇ ਤਿਸ ਵੇਲੇ ਵੀ, ਜਿਸ ਵੇਲੇ ਬੈਸਾ ਬੈਸਦੇ ਨੇ ਤਿਸ ਵੇਲੇ ਵੀ, ਇੱਕ ਨਾਮ ਦੇ ਵਿੱਚ ਹੀ ਲਿਵ ਲਾ ਕਰਕੇ ਰੱਖਦੇ ਨੇ, ਨਾਮ ਨੂੰ ਕਦੇ ਵਿਸਾਰਦੇ ਨਹੀਂ ਹਨ।
1: ਸ਼ਬਦ ਨਾਮ ਆਧਾਰ,
0: ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਉਹਨਾਂ ਨੇ ਆਪਣੇ ਮਨ, ਬਾਣੀ ਅਤੇ ਸਰੀਰ ਦਾ ਆਸਰਾ ਕੇਵਲ ਤਾਂ ਕੇਵਲ ਨਾਮ ਨੂੰ ਬਣਾਇਆ ਹੈ। ਸਾਚਾ ਨਾਮ ਮੇਰਾ ਆਧਾਰੂ, ਭਾਈ ਨਾਮ ਦੇ ਆਸਰੇ ਹੀ ਉਹ ਜਿਉਂਦੇ ਹਨ।
1: ਜਲ ਡੂੰਗਰ ਨਾ ਉੱਚੀ ਧਾਰ,
0: ਹੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ, ਕਿ ਇਹ ਵੀ ਫਿਰ ਬ੍ਰਹਮ ਲੋਕ ਇਤਿਆਦਿਕ ਦੇ ਸੁੱਖਾਂ ਨੂੰ ਭੋਗ ਕੇ ਜਾਂ ਬੈਤਰਣੀ ਨਦੀ ਦੇ ਵਿੱਚ ਡਿੱਗ ਕੇ ਦੁੱਖ ਨਹੀਂ ਪਾਉਂਦੇ? ਜਾਂ ਬ੍ਰਹਮ ਲੋਕ ਦੇ ਸੁੱਖਾਂ ਨੂੰ ਭੋਗ ਕੇ ਧਰਤੀ ਤੇ ਨਹੀਂ ਆਉਂਦੇ। ਤੇ ਹਜ਼ੂਰ ਬਚਨ ਕਰਦੇ ਨੇ ਨਾ ਜਲ ਨਾ ਤੇ ਬਹਿਤਰਣੀ ਰੂਪੀ ਨਦੀ ਦੇ ਜਲ ਵਿੱਚ ਉਹ ਡੁੱਬਦੇ ਨੇ, ਡੂੰਗਰ ਨਾ ਹੀ ਬ੍ਰਹਮ ਲੋਕ ਇਤਿਆਦਿਕ ਦੇ ਸੁੱਖਾਂ ਦੀ ਇੱਛਾ ਕਰਦੇ ਨੇ। ਇਸ ਪ੍ਰਕਾਰ ਨਾ ਉੱਚੀ ਧਾਰ ਨਾ ਉੱਚੀ ਧਾਰਾ ਦੇ ਵੱਤ ਸਵਰਗ ਲੋਕ ਦੇ ਸੁੱਖਾਂ ਦੀ ਚਾਹਤ ਕਰਦੇ ਨੇ, ਇਹਨਾਂ ਤੋਂ ਅਸੰਗ ਰਹਿਤ ਹੋ ਜਾਂਦੇ ਨੇ। ਇਸੇ ਪ੍ਰਕਾਰ ਭਾਈ ਸਕਾਮ ਰੂਪੀ ਕਰਮਾਂ ਦੇ ਜਲ ਨੂੰ ਹਿਰਦੇ ਰੂਪੀ ਥੈਲੀ ਦੇ ਅੰਦਰ ਨਹੀਂ ਭਰਦੇ, ਇਸੇ ਪ੍ਰਕਾਰ ਨਾ ਹੀ ਤੇ ਡੂੰਗਰ ਬ੍ਰਹਮ ਲੋਕ ਦੀ ਇੱਛਾ ਕਰਦੇ ਨੇ ਨਾ ਹੀ ਸਵਰਗ ਲੋਕ ਦੀ ਇੱਛਾ ਕਰਦੇ ਨੇ। ਇਸ ਪ੍ਰਕਾਰ ਇਹਨਾਂ ਸੁੱਖਾਂ ਨੂੰ ਵਹਿੰਦੀ ਨਦੀ ਦੀ ਜਲ ਧਾਰਾ ਵੱਤ ਜਾਣ ਕਰਕੇ ਅਸੰਗ ਰਹਿੰਦੇ ਹਨ, ਸੁਰਤ ਨੂੰ ਉੱਚੀ ਰੱਖਦੇ ਹਨ ਪਦਾਰਥਾਂ ਰੂਪੀ ਧਾਰਾ ਤੋਂ ਵੀ।
1: ਕਰ ਵਾਸਾ ਤਹ ਮਗ ਨਾ ਚਾਲਣ ਹਾਰ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ ਉਹ ਪਰਮੇਸ਼ਰ ਜੀ ਦੇ ਨਿਜ ਘਰ ਦੇ ਅੰਦਰ, ਪਰਮੇਸ਼ਰ ਜੀ ਦੇ ਸਰੂਪ ਰੂਪੀ ਘਰ ਦੇ ਅੰਦਰ ਅਨੰਤ ਕਾਲ ਤੱਕ ਵਾਸਾ ਪਾ ਲੈਂਦੇ ਨੇ ਮਹਾਰਾਜ, ਫਿਰ ਸਾਰੇ ਇਸ ਮਾਰਗ ਤੇ ਕਿਉਂ ਨਹੀਂ ਚੱਲਦੇ? ਤੇ ਹਜ਼ੂਰ ਬਚਨ ਕਰਦੇ ਨੇ ਤਹਿ ਮਗਨਾ ਚੱਲਣ ਹਾਰ। ਭਾਈ ਇਹ ਸਾਰਿਆਂ ਦੇ ਚੱਲਣੇ ਯੋਗ ਮਾਰਗ ਨਹੀਂ, ਸਭਨਾ ਦੇ ਇੰਨੇ ਚੰਗੇ ਭਾਗ ਨਹੀਂ, ਤਹਿ ਮਗਨਾ ਚੱਲਣ ਹਾਰ। ਇਸ ਪ੍ਰਕਾਰ ਭਾਈ ਇਹ ਗਿਆਨ ਦਾ ਮਾਰਗ, ਭਗਤੀ ਵੈਰਾਗ ਦਾ ਮਾਰਗ ਦਾ ਹੈ ਉਹਨਾਂ ਦਾ, ਸ਼ਕਾਮ ਕਰਮਾਂ ਰੂਪੀ ਮਾਰਗ ਤੇ ਉਹ ਗੁਰਮੁਖ ਪਿਆਰੇ ਨਹੀਂ ਚੱਲਣਾ ਕਰਦੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀਆਂ ਦੇ ਸਨਮੁਖ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਪਿਆਰੇ ਦੇ ਹਿਰਦੇ ਰੂਪੀ ਘਰ ਦੇ ਅੰਦਰ ਆਪ ਜੀ ਉਪਦੇਸ਼ ਰੂਪ ਹੋ ਕਰਕੇ ਵੱਸਦੇ ਹੋ ਨਾ, ਸ਼ਕਾਮ ਕਰਮਾਂ ਨੂੰ ਛੱਡ ਕਰਕੇ ਨਿਸ਼ਕਾਮ ਬੰਦਗੀ ਕਰਨੇ ਦੀ ਗੁਰੂ ਉਪਦੇਸ਼ ਦੁਆਰਾ ਵਿਧੀ ਉਹੀ ਉਹ ਜਾਣਦੇ ਹਨ।
1: ਜੋ ਮਹਲ ਨਾ ਜਾਪਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਇਸ ਪ੍ਰਕਾਰ ਪ੍ਰੇਮਾ ਭਗਤੀ ਨਹੀਂ ਕਰਦੇ ਨਾ, ਉਹ ਬੀਜਾ ਹੋ ਜਿਹੜੇ ਦੂਸਰੇ ਪ੍ਰਾਣੀ ਦੂਸਰੇ ਪੁਰਖ ਨੇ, ਉਹਨਾਂ ਦੇ ਪਾਸੋਂ ਸਰੂਪ ਰੂਪੀ ਘਰ ਨਹੀਂ ਜਾਣਿਆ ਜਾਂਦਾ, ਸਰੂਪ ਰੂਪੀ ਘਰ ਤੋਂ ਅਸਾਂਗੀ ਰਹਿ ਜਾਂਦੇ ਨੇ। ਬੀਜਾ ਹੋ ਜਿਹੜੇ ਦਵੈਤ ਭਾਵਨਾ ਵਿੱਚ ਲੱਗੇ ਹੋਏ ਨੇ, ਵਾਹਿਗੁਰੂ ਜੀ ਆਪ ਜੀ ਦੇ ਦਰ ਤੇ ਉਹ ਪ੍ਰਵਾਨ ਨਹੀਂ ਹੁੰਦੇ। ਇਸ ਪ੍ਰਕਾਰ ਸ਼ਕਾਮ ਕਰਮਾਂ ਵਿੱਚ ਅਲੱਗ ਕਰਕੇ ਕੇਵਲ ਤਾਂ ਕੇਵਲ ਥੋੜ੍ਹੇ ਅਲਪ ਸਮੇਂ ਦੇ ਸੁੱਖਾਂ ਵਿੱਚ ਲੱਗੇ ਰਹਿੰਦੇ ਨੇ, ਪ੍ਰਾਪਤੀ ਦੇ ਮਾਰਗ ਨੂੰ ਨਹੀਂ ਜਾਣਦੇ। ਮਹਿਲੀ ਸਰੂਪ ਪਰਮੇਸ਼ਰ ਜੀ ਆਪ ਜੀ ਦੀ ਪ੍ਰਾਪਤੀ ਵੀ ਉਹਨਾਂ ਦੇ ਪਾਸੋਂ ਜਾਣੀ ਨਹੀਂ ਜਾਂਦੇ।
1: ਸਮਝ ਨਾ ਹੋਵੀ।
0: ਹੇ ਗਰੀਬ ਨਿਵਾਜ, ਦੂਸਰਿਆਂ ਦੇ ਪਾਸੋਂ ਕਿਉਂ ਨਹੀਂ ਇਹ ਵਿਧੀ ਜਾਣੀ ਜਾਂਦੀ? ਤੇ ਹਜ਼ੂਰ ਫਰਮਾਉਂਦੇ ਨੇ ਬਿਨਾਂ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੀ ਸਮਝ ਨਹੀਂ ਕਿਸੇ ਨੂੰ ਪ੍ਰਾਪਤ ਹੁੰਦੀ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਆ ਕਰਕੇ ਸਾਂਝਾ ਨਾਮ ਦਾ ਉਪਦੇਸ਼ ਦੇ ਕਰਕੇ ਨਾਮ ਜਪਾਇਆ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਹੋ ਸਾਂਝਾ। ਪਹਿਲਾਂ ਜਿਹੜੇ ਸਨਮਾਨਿਤ ਮਹਾਤਮਾ ਹੋਇਆ ਕਰਦੇ ਸਨ ਨਾ, ਆਪਣਾ ਗੁਰਮੰਤਰ ਕੁਛ ਕੁ ਆਪਣੇ ਵਿਸ਼ੇਸ਼ ਵਿਸ਼ੇਸ਼ ਚੇਲਿਆਂ ਨੂੰ ਦਿਆ ਕਰਦੇ ਸਨ, ਤੇ ਉਹਨਾਂ ਨੂੰ ਵੀ ਕਹਿਣਾ ਪਹਾੜਾਂ ਦੀਆਂ ਕੰਦਰਾਂ ਵਿੱਚ ਗੁਫਾਵਾਂ ਦੇ ਵਿੱਚ ਬੈਠ ਕਰਕੇ ਇਸ ਦਾ ਧਿਆਨ ਧਰਿਓ, ਸਿਮਰਨ ਕਰਿਓ, ਤੇ ਬਾਹਰ ਕਿਸੇ ਨੂੰ ਦੱਸਿਓ ਨਾ ਤੁਸੀਂ ਕੀ ਜਪਦੇ ਹੋ। ਇਸ ਕਰਕੇ ਬਹੁਤਾ ਤਿੰਨਾਂ ਨੇ ਮਾਨ ਸਨਮਾਨ ਦੁਨੀਆਂ ਤੋਂ ਕਰਾਉਣਾ, ਜਿਹੜਾ ਮੰਤਰ ਇਹ ਜਪਦਾ ਕਿਸੇ ਹੋਰ ਦੇ ਕੋਲ ਹੈ ਹੀ ਨਹੀਂ। ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਿਸ ਵੇਲੇ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਦੇ ਕਰਕੇ ਨਾਮ ਜਪਾਇਆ ਨਾ, ਭਾਈ ਸਾਰੇ ਹੀ ਨਾਮ ਜਪੋ ਸਭਨਾ ਦਾ ਉਧਾਰ ਹੋਵੇ। ਆਪ ਜੀ ਦੇ ਪਾਸ ਵੀ ਕਿੰਨੇ ਮਹਾਤਮਾ ਨੇ, ਸਿੱਧਾਂ ਨੇ, ਯੋਗੀਆਂ ਨੇ, ਪੀਰਾਂ ਨੇ ਆਖਿਆ ਮਹਾਰਾਜ ਜੀ ਤੁਸੀਂ ਵੀ ਇਸ ਪ੍ਰਕਾਰ ਗੁਫਾ ਦੇ ਵਿੱਚ ਗੁਪਤ ਹੋ ਕਰਕੇ ਰਿਹਾ ਕਰੋ ਜਿਵੇਂ ਆਪ ਜੀ ਦੇ ਸੰਗੀ ਸਾਥੀ ਭਾਈ ਬਾਲਾ ਜੀ ਮਰਦਾਨਾ ਜੀ ਨੇ ਨਾ, ਇਵੇਂ ਆਪ ਜੀ ਦੇ ਵਿਰਲੇ ਵਿਰਲੇ ਟਾਵੇਂ ਟਾਵੇਂ ਕਿਸੇ ਚੋਣ ਵਿੱਚ ਇਹਨੂੰ ਗੁਰਸਿੱਖ ਨੂੰ ਆਪਣਾ ਗੁਰਮੰਤਰ ਦਿਆ ਕਰੋ। ਤੁਸੀਂ ਸਾਰਿਆਂ ਨੂੰ ਨਾਮ ਚ ਪਾਉਂਦੇ ਹੋ ਫਿਰ ਸਾਰੇ ਕਦਰ ਨਹੀਂ ਕਰਦੇ, ਕਿਸੇ ਨੇ ਪੱਥਰ ਮਾਰੇ, ਕਿਸੇ ਨੇ ਢੇਮਾਂ ਮਾਰੀਆਂ, ਕਿਸੇ ਨੇ ਬੈਠਣ ਨਾ ਦਿੱਤਾ, ਤੇ ਮਹਾਰਾਜ ਜਦੋਂ ਮੰਤਰ ਛੁਪਾ ਕੇ ਰੱਖੋਗੇ ਨਾ ਤੇ ਲੋਕਾਂ ਨੂੰ ਪਤਾ ਹੋਵੇਗਾ ਜਿਹੜਾ ਮੰਤਰ ਇਹਨਾਂ ਕੋਲ ਕਿਸੇ ਹੋਰ ਕੋਲ ਹੈ ਹੀ ਨਹੀਂ, ਫਿਰ ਲੋਕ ਤੁਹਾਡਾ ਸਨਮਾਨ ਕਰਨਗੇ, ਤੁਹਾਡੀ ਕਦਰ ਕਰਨਗੇ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਈ ਕੋਈ ਐਸਾ ਸਮਾਂ ਸੀ, ਕੋਈ ਵਿਰਲਾ ਵਿਰਲਾ ਕੁੱਤਾ ਸੀ ਜਿਸ ਨੂੰ ਹਲਕਾ ਹੁੰਦਾ ਸੀ, ਤਾਂ ਜਦੋਂ ਉਹ ਹਲਕਾਇਆ ਹੋਇਆ ਕੁੱਤਾ ਕਿਸੇ ਨਗਰ ਵਿੱਚ ਆਇਆ, ਆ ਕਰਕੇ ਕਿਸੇ ਨੂੰ ਕੱਟ ਦਿੱਤਾ, ਉਸ ਦੇ ਜ਼ਹਿਰ ਦਾ ਮੰਤਰ ਪੜ੍ਹ ਕੇ ਇਲਾਜ ਕਰਨਾ ਕਿਸੇ ਵੈਦ ਨੂੰ ਆਉਂਦਾ ਸੀ, ਉਹ ਫਿਰ ਜਿਸ ਨੂੰ ਕੱਟਿਆ ਹੁੰਦਾ ਸੀ, ਵੱਢਿਆ ਹੁੰਦਾ ਸੀ ਕੁੱਤੇ ਨੂੰ, ਉਸ ਦੇ ਕੋਲ ਆ ਕਰਕੇ ਮੰਤਰ ਦਾ ਜਾਪ ਕਰਦਾ ਤੇ ਹਲਕੇ ਹੋਏ ਕੁੱਤੇ ਦੀ ਜ਼ਹਿਰ ਨੂੰ ਰੋਕ ਦਿੰਦਾ ਸੀ ਮੰਤਰ ਦੇ ਬਲ ਕਰਕੇ। ਇਸ ਪ੍ਰਕਾਰ ਹਲਕਾ ਨਹੀਂ ਸੀ ਹੋਣ ਦਿੰਦਾ। ਪਰ ਇੱਕ ਵੇਲੇ ਐਸਾ ਸਮਾਂ ਬਣ ਆਇਆ, ਉਸ ਕੁੱਤੇ ਨੇ ਕਈਆਂ ਕੁੱਤਿਆਂ ਨੂੰ ਕੱਟ ਦਿੱਤਾ ਤੇ ਬਹੁਤ ਸਾਰੇ ਕੁੱਤੇ ਹਲਕਾਏ ਹੋ ਗਏ। ਉਹਨਾਂ ਬਹੁਤ ਸਾਰੇ ਹਲਕਾਇਆ ਕੁੱਤਿਆਂ ਨੇ ਕਿਸੇ ਨਗਰ ਵਿੱਚ ਆ ਕੇ ਸਾਰੇ ਪਿੰਡ ਵਾਲਿਆਂ ਨੂੰ ਕੱਟ ਲਿਆ। ਹੁਣ ਵੈਦ ਹੈ ਇਕੱਲਾ ਤੇ ਕੁੱਤਿਆਂ ਨੇ ਕੱਟ ਲਿਆ ਸਾਰੇ ਨਗਰ ਨੂੰ। ਜੇ ਇਕੱਲੇ ਇਕੱਲੇ ਦੇ ਕੰਨ ਵਿੱਚ ਮੰਤਰ ਦਿੰਦਾ ਰਹੇ ਨਾ ਤੇ ਬਹੁਤ ਸਾਰੇ ਲੋਕ ਹਲਕੇ ਹੋ ਕਰਕੇ ਮਰ ਜਾਣਗੇ, ਹਲਕਾ ਦੇ ਨਾਲ ਮਰ ਜਾਣਗੇ, ਕੁੱਤੇ ਦੀ ਉਸ ਜ਼ਹਿਰ ਦੇ ਨਾਲ ਮਰ ਜਾਣਗੇ। ਤੇ ਇਸ ਵੇਲੇ ਵੈਦ ਨੇ ਵਿਚਾਰਿਆ ਸਾਰੇ ਨਗਰ ਦਾ ਭਲਾ ਕਰੀਏ, ਕਿਵੇਂ ਕਰੀਏ। ਉਸ ਨੇ ਢੋਲ ਵਜਾ ਕਰਕੇ ਸਾਰੇ ਨਗਰ ਵਾਲਿਆਂ ਨੂੰ ਇਕੱਠਿਆਂ ਕਰ ਲਿਆ ਤੇ ਉੱਚੀ ਉੱਚੀ ਬੋਲ ਕੇ ਸਾਰਿਆਂ ਨੂੰ ਮੰਤਰ ਸੁਣਾ ਕੇ ਤੇ ਸਾਰਿਆਂ ਦੀ ਜ਼ਹਿਰ ਉਤਾਰ ਦਿੱਤੀ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਦਾ ਦ੍ਰਿਸ਼ਟਾਂਤ ਇਹ ਹੈ, ਪਹਿਲਾਂ ਤਾਂ ਇਹ ਲੋਭ ਰੂਪੀ ਕੁੱਤਾ ਹਲਕਾ ਹੋਇਆ, ਕਿਸੇ ਕਿਸੇ ਨੂੰ ਕੱਟਦਾ ਸੀ। ਲੋਭ ਸਵਾਨ ਸਭ ਹਲਕ ਹੈ, ਇਸ ਹਲਕੇ ਸਭ ਹੈ ਵਿਗਾਰੇ। ਤੇ ਜਿਸ ਕਿਸੇ ਵਿਰਲੇ ਵਿਰਲੇ ਨੂੰ ਲੋਭ ਰੂਪੀ ਕੁੱਤਾ ਵੱਢਦਾ ਸੀ ਨਾ, ਤੇ ਜਿਹੜੇ ਮਹਾਤਮਾ ਸਨ ਉਸ ਵਿਰਲੇ ਪੁਰਖ ਨੂੰ ਉਪਦੇਸ਼ ਦੇ ਕਰਕੇ ਕਹਿੰਦੇ ਸਨ ਇਸ ਦੀ ਕਮਾਈ ਕਰ, ਉਸ ਦੇ ਲੋਭ ਦੀ ਜ਼ਹਿਰ ਉਤਾਰ ਦਿੰਦੇ ਸਨ। ਪਰ ਹੁਣ ਕਲਯੁੱਗ ਦਾ ਸਮਾਂ ਹੈ, ਹੁਣ ਕਾਮ ਕ੍ਰੋਧ ਲੋਭ ਮੋਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਐਸੇ ਹਲਕੇ ਕੁੱਤੇ ਨੇ ਇਹਨਾਂ ਸਾਰਿਆਂ ਜਗਤ ਦੇ ਜੀਵਾਂ ਨੂੰ ਕੱਟ ਲਿਆ, ਸਾਰਿਆਂ ਨੂੰ ਵੱਢ ਲਿਆ। ਤੇ ਜੇਕਰ ਸਾਰਿਆਂ ਨੂੰ ਨਾਮ ਨਾ ਜਪਾਇਆ ਤੇ ਬਹੁਤੇ ਵਿਸ਼ਿਆਂ ਦੇ ਨਾਲ ਲੋਭ ਦੇ ਨਾਲ ਹਲਕ ਦੇ ਪ੍ਰਭਾਵ ਹੇਠ ਆ ਕਰਕੇ ਇਸ ਪ੍ਰਕਾਰ ਲੋਭ ਦੇ ਹਲਕੇ ਹੋਏ ਮਾਰੇ ਜਾਣਗੇ। ਇਸ ਕਰਕੇ ਭਾਈ ਅਸੀਂ ਉੱਚੀ ਆਵਾਜ਼ ਦੇ ਵਿੱਚ ਕੀਰਤਨ ਕਰਕੇ, ਕਥਾ ਕਰਕੇ, ਵਖਿਆਨ ਕਰਕੇ, ਬਾਣੀ ਪੜ੍ਹ ਕੇ ਸਾਰਿਆਂ ਨੂੰ ਸੁਣਾਉਂਦੇ ਹਾਂ, ਜਿਸ ਕਿਸੇ ਦੇ ਕੰਨ ਵਾਹਿਗੁਰੂ ਜੀ ਦੇ ਨਾਮ ਦਾ ਆਵਾਜ਼ਾ ਪੈ ਜਾਵੇ ਉਹਨਾਂ ਸਾਰਿਆਂ ਦਾ ਉਧਾਰ ਹੋ ਜਾਵੇ। ਭਾਈ ਅਸੀਂ ਕਿਸੇ ਇੱਕ ਵਿਰਲੇ ਨੂੰ ਨਹੀਂ ਤਾਰਨਾ, ਅਸੀਂ ਸਾਰਿਆਂ ਨੂੰ ਤਾਰਨਾ, ਇਸ ਕਰਕੇ ਸਾਰਿਆਂ ਨੂੰ ਨਾਮ ਜਪਾਉਂਦੇ ਹਾਂ। ਇਵੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਿੱਥੇ ਉਹਨਾਂ ਸਿੱਧਾਂ ਇਤਿਆਦਿਕਾਂ ਦੇ ਭੁਲੇਖੇ ਕੱਢੇ ਨੇ, ਉੱਥੇ ਸਾਧ ਸੰਗਤ ਜੀ ਨਾਮ ਦਾ ਉਪਦੇਸ਼ ਦੇ ਕਰਕੇ ਸਭਨਾਂ ਨੂੰ ਸੋਝੀ ਦਿੱਤੀ ਹੈ। ਇਹ ਅੰਮ੍ਰਿਤਮਈ ਗੁਰਬਾਣੀ ਦਾ ਉਪਦੇਸ਼ ਸਾਰਿਆਂ ਲਈ ਹੈ ਨਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਉ ਸਾਂਝਾ। ਯੂਪੀ ਦੇ ਵਿੱਚ ਐਸੇ ਮੰਦਰ ਨੇ ਜਿਨ੍ਹਾਂ ਦੇ ਉੱਪਰ ਲਿਖ ਕੇ ਲਾਇਆ ਹੋਇਆ ਇਹਨਾਂ ਮੰਦਰਾਂ ਵਿੱਚ ਕੇਵਲ ਤਾਂ ਕੇਵਲ ਬ੍ਰਾਹਮਣ ਆਉਣ, ਕੋਈ ਸ਼ੂਦਰ ਇਸ ਮੰਦਰ ਵਿੱਚ ਮੱਥਾ ਟੇਕਣ ਨਾ ਆਵੇ। ਕਲਕੱਤੇ ਵਰਗੇ ਸਥਾਨਾਂ ਦੇ ਵਿੱਚ ਨੀਵੀਂ ਜਾਤ ਜਿਨ੍ਹਾਂ ਨੂੰ ਉਹ ਅਸਵਰਨ ਜਾਤੀਆਂ ਵਾਲੇ ਕਹਿੰਦੇ ਨੇ ਮੰਦਰ ਦੇ ਨੇੜੇ ਤੇੜੇ ਵੀ ਨਹੀਂ ਆਉਣ ਦਿੰਦੇ, ਭਗਵਾਨ ਦਾ ਮੰਦਰ ਹੈ, ਤੁਹਾਨੂੰ ਨੀਚਾਂ ਨੂੰ ਨੇੜੇ ਆਉਣ ਦਾ ਹੁਕਮ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰਾਂ ਦੇ 10 ਜਾਮੇ ਧਾਰਨ ਕਰਕੇ ਸਰਬਤ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦਿੱਤਾ। ਗੁਰੂ ਘਰ ਦੇ ਵਿੱਚ ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਵੈਸ਼ ਆਵੇ, ਇੱਥੇ ਛੋਟਾ ਆਵੇ, ਵੱਡਾ ਆਵੇ, ਕਿਸੇ ਰੰਗ ਦਾ, ਕਿਸੇ ਜਾਤੀ ਦਾ, ਕਿਸੇ ਭੇਦ ਦਾ, ਕਿਸੇ ਦੇਸ਼ ਦਾ, ਕਿਸੇ ਮਜ਼ਹਬ ਦਾ, ਕਿਸੇ ਬੋਲੀ ਨੂੰ ਬੋਲਣ ਵਾਲਾ ਆਵੇ, ਜਿਹੜਾ ਕੀਰਤਨ ਸ਼ੂਦਰਾਂ ਲਈ ਹੈ ਉਹ ਵੈਸ਼ਾਂ ਲਈ ਹੈ, ਉਹ ਖੱਤਰੀਆਂ ਲਈ ਅਤੇ ਉਹ ਬ੍ਰਾਹਮਣਾਂ ਲਈ। ਵੱਖਰਾ ਕਰਕੇ ਨਹੀਂ ਬਿਠਾਇਆ ਜਾਂਦਾ, ਬਲਕਿ ਇਹ ਮਰਿਆਦਾਵਾਂ ਤਾਂ ਲੋਕਾਂ ਦੀਆਂ ਨੇ ਨਾ। ਗੁਰੂ ਘਰ ਦੀ ਤਾਂ ਮਰਿਆਦਾ ਇਹ ਹੈ, ਜਿਹੜੇ ਗੁਰੂ ਘਰ ਚੱਲ ਕੇ ਆ ਗਏ, ਗੁਰੂ ਕੀ ਸ਼ਰਨ 'ਚ ਆ ਗਏ, ਸਾਰੇ ਬਰਾਬਰ। ਇੱਥੇ ਨਾ ਕੋਈ ਖੱਤਰੀ, ਨਾ ਬ੍ਰਾਹਮਣ, ਨਾ ਸ਼ੂਦਰ, ਨਾ ਵੈਸ਼, ਇੱਥੇ ਤਾਂ ਗੁਰੂ ਕੀ ਸੰਗਤ ਹੈ, ਇੱਥੇ ਤਾਂ ਸਾਧ ਸੰਗਤ ਹੈ, ਇੱਥੇ ਤਾਂ ਸਤ ਸੰਗਤ ਹੈ। ਜਿਹੜਾ ਵੀ ਸੰਗਤ ਵਿੱਚ ਆ ਕੇ ਬੈਠ ਗਿਆ, ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਰੂਪ ਸਾਧ ਸੰਗਤ ਜੀ, ਇਸ ਪ੍ਰਕਾਰ ਗੁਰੂ ਸਰੂਪ ਦਾ ਦਰਜਾ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਵਡਿਆਈਆਂ ਨੇ। ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਬਾਰ 'ਤੇ ਇੱਥੇ ਸਾਰੇ ਮਜ਼ਹਬਾਂ ਦੇ, ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਨਾ। ਸਭ ਵਾਸਤੇ ਦਰਵਾਜ਼ੇ ਖੁੱਲ੍ਹੇ, ਸਭ ਵਾਸਤੇ ਸੰਗਤ ਅਸਥਾਨ ਖੁੱਲ੍ਹੇ, ਅਤੇ ਸਭਨਾਂ ਵਾਸਤੇ ਗੁਰੂ ਕੇ ਲੰਗਰ ਖੁੱਲ੍ਹੇ, 24 ਘੰਟੇ ਚੱਲਦੇ ਨੇ। ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਤੇਰੇ ਮੈਲੇ ਕੱਪੜੇ ਨੇ, ਤੇਰੀ ਜਾਤ ਨਹੀਂ, ਵੀ ਤੂੰ ਗੁਰੂ ਕੇ ਲੰਗਰੋਂ ਪ੍ਰਸ਼ਾਦਾ ਨਹੀਂ ਛਕ ਸਕਦਾ। ਸਾਰੇ ਇੱਕ ਲੰਗਰ, ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਸਾਧ ਸੰਗਤ ਜੀ, ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇੱਥੇ ਸਾਰੇ ਹੀ ਬਰਾਬਰ ਨੇ ਅਤੇ ਸਾਰੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਇੱਥੇ ਸਾਧ ਸੰਗਤ ਜੀ, ਕੋਈ ਕਿਰਤੀ ਆ ਜਾਵੇ, ਕੋਈ ਦਿਹਾੜੀਦਾਰ ਆ ਜਾਵੇ, ਚਾਹੇ ਇਸੇ ਪ੍ਰਕਾਰ ਕੋਈ ਮਿਨਿਸਟਰ ਆ ਜਾਵੇ, ਸਾਰੇ ਪੰਗਤ ਵਿੱਚ ਬੈਠ ਕੇ ਬਰਾਬਰ ਪ੍ਰਸ਼ਾਦਾ ਛਕਣ। ਇਹ ਬਰਾਬਰਤਾ ਦੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਵਨਾ ਸਭਨਾਂ ਦੇ ਅੰਦਰ ਪ੍ਰਗਟ ਕਰਨ ਵਾਸਤੇ ਇੱਕ ਪੰਗਤ ਵਿੱਚ ਬਿਠਾਇਆ ਅਤੇ ਇੱਕ ਸੰਗਤ ਵਿੱਚ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਤਿਗੁਰ ਵਾਜੋ ਸਮਝ ਨਾ ਹੋਵੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਤੋਂ ਬਿਨਾਂ ਜੀਵਾਂ ਨੂੰ ਭਾਈ ਇਸ ਪ੍ਰਕਾਰ ਸਾਂਝੀ ਵਾਲਤਾ ਦੀ ਨਾਮ ਦੇ ਜਪਦੀ ਸਿਮਰਨ ਕਰਦੇ ਦੀ ਅੰਮ੍ਰਿਤ ਨਾਮ ਨੂੰ ਉਚਾਰਨੇ ਦੀ ਸਮਝ ਪੈਦਾ ਨਹੀਂ ਹੁੰਦੀ ਹੈ। ਸਾਰਾ ਜਿਹੜਾ ਸੰਸਾਰ ਹੈ ਨਾ ਇਹ ਤੇ ਦਾਬਿਆਂ ਦੇ ਅੰਦਰ ਦੱਬਿਆ ਪਿਆ ਹੈ। ਇਸ ਪ੍ਰਕਾਰ ਕੋਈ ਮੋਹ ਦੇ ਅੰਦਰ ਦੱਬਿਆ ਪਿਆ, ਕੋਈ ਊਚ ਨੀਚ ਦੇ ਅੰਦਰ ਦੱਬਿਆ ਪਿਆ। ਇਸ ਪ੍ਰਕਾਰ ਦਬਾ ਲੈਣ ਵਾਲੇ ਵਿਕਾਰਾਂ ਦਾ ਦੱਬਿਆ ਹੋਇਆ ਇਹ ਜੀਵ ਹੈ। ਸਭਨਾਂ ਦੇ ਉੱਪਰ ਛਾਪਾ ਪਿਆ ਹੋਇਆ ਹੈ, ਸਭਨਾਂ ਦੇ ਮਨਾਂ ਦੇ ਉੱਪਰ ਇਹ ਊਚ ਨੀਚ ਦੇ ਛਾਪੇ ਲੱਗੇ ਹੋਏ ਨੇ ਤੇ ਲੋਕ ਇਸ ਪ੍ਰਕਾਰ ਇਹਨਾਂ ਦੇ ਬੋਝ ਹੇਠਾਂ ਦੱਬੇ ਪਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਸਾਂਝੀ ਵਾਲਤਾ ਦੀ ਤੇ ਪ੍ਰੇਮਾ ਭਗਤੀ ਦੀ ਸਮਝ ਨਹੀਂ ਆਉਂਦੀ ਹੈ। ਜਿਹੜਾ ਸੰਸਾਰ ਨਾਮ ਬਾਣੀ ਤੋਂ ਹੀਣਾ ਹੈ ਮਹਾਰਾਜ, ਤੇ ਇਸ ਸੰਸਾਰ ਦੀ ਕੈਸੀ ਹਾਲਤ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਨਾਮ ਤੋਂ ਹੀਣਾ ਸੰਸਾਰ ਕਰਨ ਪਲਾਵ ਕਰੈ, ਰਾਤ ਦਿਨ ਵਿਰਲਾਪ ਹੀ ਵਿਰਲਾਪ ਕਰਦਾ ਹੈ। ਬਿਲਲਾਤਾ, ਉਹ ਬਿੱਲ ਲਾਉਣੇ ਵਾਲਾ ਹੋ ਕਰਕੇ ਵਿਰਲਾਪ ਕਰਦਾ। ਜਿਵੇਂ ਬਲੱਲਾ ਬੱਚਾ ਹੁੰਦਾ ਨਾ, ਹਰ ਵੇਲੇ ਰੋਈ ਜਾਂਦਾ, ਚੁੱਪ ਕਰਦਾ ਹੀ ਨਹੀਂ। ਇਸੇ ਪ੍ਰਕਾਰ ਸੰਸਾਰ ਦੀ ਹਾਲਤ ਹੈ, ਕੋਈ ਕੰਮ ਦਾ ਸਤਾਇਆ ਕੰਮ ਦੇ ਫੁਰਨੇ ਕਰਕੇ ਰੋਈ ਜਾਂਦਾ, ਕੋਈ ਕ੍ਰੋਧ ਦਾ ਦੱਬਿਆ ਦੁਖੀ ਹੋਈ ਜਾਂਦਾ, ਕੋਈ ਲੋਭ ਦਾ, ਕੋਈ ਮੋਹ ਤੇ ਕੋਈ ਹੰਕਾਰ ਦਾ। ਵਿਰਲਾਪ ਕਰਨੇ ਵਾਲਾ ਹੋ ਕਰਕੇ ਸੰਸਾਰ ਰਾਤ ਦਿਨ ਵਿਰਲਾਪ ਹੀ ਵਿਰਲਾਪ ਕਰ ਰਿਹਾ ਹੈ।
1: ਗੁਰਨਾਮ ਨ ਜਾਪੈ,
0: ਭਾਈ ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਤੋਂ, ਇਸ ਵਿਰਲਾਪ ਤੋਂ ਛਡਾਉਣ ਵਾਲੇ, ਨਾਮ ਜਪ ਕਰਵਾਉਣ ਵਾਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮਾ ਭਾਵ ਵਾਲੇ ਅੰਮ੍ਰਿਤ ਬਚਨ ਨੇ, ਉਹਨਾਂ ਦੀ ਸੋਝੀ ਨਹੀਂ ਆਉਂਦੀ। ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਨੂੰ ਜਪਾਉਂਦੇ ਨੇ। ਬਿਨਾਂ ਸਤਿਗੁਰੂ ਜੀ ਤੋਂ ਨਾਮ ਨਾ ਜਾਪੈ, ਨਿਗੁਰੇ ਦੇ ਪਾਸੋਂ, ਮਨਮੁਖ ਦੇ ਪਾਸੋਂ ਨਾਮ ਨਹੀਂ ਜਪਿਆ ਜਾਂਦਾ।
1: ਪੰਕਜ ਮਹਿ ਨਾਮ ਛਡਾਏ,
0: ਮਹਾਰਾਜ ਆਪ ਜੀ ਨੇ ਬਚਨ ਕੀਤਾ ਸਵਰਗ ਵਿੱਚ ਜਾਣ ਵਾਲਿਆਂ ਨੂੰ ਵੀ ਸੁੱਖ ਭੋਗ ਕੇ ਫਿਰ ਜੂਨੀਆਂ 'ਚ ਹੀ ਆਉਣਾ ਪੈਂਦਾ, ਬ੍ਰਹਮ ਲੋਕ ਵਿੱਚ ਜਾਣ ਵਾਲਿਆਂ ਨੂੰ ਵੀ ਫਿਰ ਜੂਨੀਆਂ 'ਚ ਹੀ ਆਉਣਾ ਪੈਂਦਾ। ਮਹਾਰਾਜ ਨਾਮ ਵਿੱਚ ਕਿੰਨੀ ਕੁ ਸ਼ਕਤੀ ਹੈ, ਨਾਮ ਜਪਣ ਵਾਲੇ ਕੀ ਜੂਨਾਂ ਵਿੱਚ ਨਹੀਂ ਆਉਂਦੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਪੰਕਜ ਮਹਿ ਨਾਮ ਛਡਾਏ,
0: ਭਾਈ ਇਹ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਤੇ ਜਿੰਨੇ ਸਮੇਂ ਵਿੱਚ ਪਲਕ ਨੂੰ ਝਪਕੀਦਾ ਹੈ, ਪੰਕਜ ਨਾਮ ਇਸੇ ਪ੍ਰਕਾਰ ਸਾਧ ਸੰਗਤ ਜੀ ਕਮਲ ਦੇ ਫੁੱਲਾਂ ਦਾ ਹੈ। ਆਪ ਜੀ ਬਚਨ ਕਰਨਾ ਕਰਦੇ ਨੇ, ਕਮਲ ਦੀ ਨਿਆਈ ਨੇਤਰ ਜਿੰਨੇ ਸਮੇਂ ਵਿੱਚ ਨੇਤਰਾਂ ਨੂੰ ਝਮਕੀਦਾ ਨਾ, ਅੱਖ ਝਮਕਣ ਦੇ ਸਮੇਂ ਵਿੱਚ ਹੀ ਜਿਹੜਾ ਜਪਿਆ ਹੋਇਆ ਅੰਮ੍ਰਿਤ ਨਾਮ ਇਹ ਛਡਾ ਲੈਂਦਾ ਹੈ। ਨਾ ਇਹ ਜਮ ਲੋਕ ਜਾਣ ਦਿੰਦਾ, ਨਾ ਇਹ 84 ਲੱਖ ਜੂਨੀਆਂ ਵਿੱਚ ਜਾਣ ਦਿੰਦਾ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾ ਹੀ ਉਬਾਰਾ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਸੇ ਪ੍ਰਕਾਰ
1: ਪੰਕਜ ਮਹਿ ਨਾਮ ਛਡਾਏ,
0: ਭਾਈ ਜਿਸ ਪ੍ਰਕਾਰ ਪੰਕਜ ਕਮਲ ਦਾ ਫੁੱਲ ਚਿੱਕੜ ਤੋਂ ਜਲ ਤੋਂ ਅਸੰਗ ਰਹਿੰਦਾ ਨਾ, ਇਸ ਪ੍ਰਕਾਰ ਅੰਮ੍ਰਿਤ ਨਾਮ ਵਿਕਾਰਾਂ ਤੋਂ ਜੀਵ ਨੂੰ ਅਸੰਗ ਕਰ ਦਿੰਦਾ ਤੇ ਪਲ ਮਾਤਰ ਦੇ ਅੰਦਰ ਅਥਵਾ ਪਲਕ ਝਮਕਣ ਦੇ ਸਮੇਂ ਵਿੱਚ ਹੀ ਅੰਮ੍ਰਿਤ ਨਾਮ ਛਡਾ ਲੈਂਦਾ ਜਮਾਂ ਤੋਂ ਫਾਈਆਂ ਤੋਂ।
1: ਸ਼ਬਦ ਸੰਜਾਪਾ,
0: ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਅੰਮ੍ਰਿਤ ਨਾਮ ਨੂੰ ਸੰਜਾਣਦੇ ਨੇ, ਅੰਮ੍ਰਿਤ ਨਾਮ ਦੀ ਇਸ ਪ੍ਰਕਾਰ ਬੰਦਗੀ ਕਰਦੇ ਨੇ, ਕੀਮਤ ਜਾਣਦੇ ਨੇ, ਭਾਈ ਜਿਹੜੇ ਸਮਝਦੇ ਨੇ ਅੰਮ੍ਰਿਤ ਨਾਮ ਅਮੁੱਲਕ ਹੈ, ਨਾਮ ਜਪਦੇ ਨੇ, ਨਾਮ ਤਿੰਨਾਂ ਨੂੰ ਛਡਾਉਂਦਾ ਹੈ।
1: ਇੱਕ ਮੂਰਖ ਅੰਧੇ ਮੁਗਧ ਗਵਾਰ,
0: ਮਹਾਰਾਜ ਜਿਹੜੇ ਫਿਰ ਐਸੇ ਨਾਮ ਦਾ ਜਪ ਨਹੀਂ ਕਰਦੇ, ਤਿੰਨਾਂ ਨੂੰ ਕਿਸ ਪ੍ਰਕਾਰ ਕਹਿਣਾ ਬਣਦਾ? ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇੱਕ ਜਿਹੜੇ ਮਨਮੁੱਖ ਨਾਮ ਨਹੀਂ ਨਾ ਜਪਦੇ, ਜਾਣੋ ਉਹ ਮਨ ਕਰਕੇ ਅੰਨੇ ਨੇ। ਇਸੇ ਪ੍ਰਕਾਰ ਮਨ ਕਰਕੇ ਮੂਰਖ ਨੇ, ਵਿਵਹਾਰਕ ਕਾਰਜਾਂ ਵੱਲੋਂ ਵੀ ਅੰਧੇ ਨੇ ਤੇ ਪਰਮਾਰਥ ਵੱਲੋਂ ਉਹ ਮੁਗਧ ਹਨ, ਬੇਸਮਝ ਹਨ, ਗਵਾਰ ਢੋਰ ਪਸ਼ੂ, ਤਿੰਨਾਂ ਨੂੰ ਜਾਣਨਾ ਕਰੋ।
1: ਇੱਕ ਸਤਿਗੁਰ ਕਾ ਭੈ ਨਾਮ ਆਧਾਰ,
0: ਮਹਾਰਾਜ ਫਿਰ ਚੰਗੇ ਕੌਣ ਨੇ, ਸ੍ਰੇਸ਼ਟ ਕੌਣ ਨੇ? ਤੇ ਹਜ਼ੂਰ ਬਚਨ ਕਰਦੇ ਨੇ, ਇੱਕ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਭੈ ਦੇ ਵਿੱਚ ਚੱਲਦੇ ਨੇ, ਡਰ ਵਿੱਚ ਚੱਲਦੇ ਨੇ, ਤੇ ਨਾਮ ਨੂੰ ਜਿਨ੍ਹਾਂ ਨੇ ਆਪਣਾ ਆਸਰਾ ਬਣਾਇਆ, ਭਾਈ ਉਹ ਸ੍ਰੇਸ਼ਟ ਹਨ।
1: ਸੱਚੀ ਬਾਣੀ ਮੀਠੀ ਅੰਮ੍ਰਿਤ ਤਹਾ,
0: ਮਹਾਰਾਜ ਉਹਨਾਂ ਨੂੰ ਸਤਿਗੁਰੂ ਜੀ ਤੋਂ ਕੀ ਪ੍ਰਾਪਤ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲੀ ਧੁਰ ਕੀ ਸੱਚੀ ਬਾਣੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਾਚੀ ਬਾਣੀ, ਭਾਈ ਇਹ ਜਿਹੜੀ ਬਾਣੀ ਆ ਸਿਰ ਬਾਣੀ, ਸੱਚੀ ਬਾਣੀ ਇਹ ਨਾ ਮਿੱਠੀ ਅੰਮ੍ਰਿਤ ਧਾਰ, ਅੰਮ੍ਰਿਤ ਦੀ ਧਾਰਾ ਵੱਤ ਮਿੱਠੀ ਹੈ। ਇਹ ਸੱਚੀ ਬਾਣੀ ਸਤਿਗੁਰੂ ਜੀ ਤੋਂ ਹੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਅੱਜ ਵੀ ਇਹ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪ੍ਰਾਪਤ ਹੁੰਦੀ ਹੈ ਨਾ। ਦੁਨੀਆਂ ਦੇ ਅੰਦਰ ਹਜ਼ਾਰਾਂ ਧਾਰਮਿਕ ਗ੍ਰੰਥ ਨੇ, ਕਰਮ ਕਾਂਡਾਂ ਵਿੱਚ ਉਲਝਾਉਣ ਵਾਲੇ ਨਰਕ ਸਵਰਗ ਦੇ ਇਸੇ ਪ੍ਰਕਾਰ ਭਰਮ ਭੁਲੇਖਿਆ ਵਿੱਚ ਪਾ ਕਰਕੇ ਜੀਵ ਨੂੰ ਭਰਮਾ ਛੱਡਦੇ ਨੇ ਸਾਰੀ ਜ਼ਿੰਦਗੀ। ਪਰ ਨਾਮ ਜਪਾਉਣ ਵਾਲੀ ਬਾਣੀ ਕਿਸੇ ਦੀ ਨਹੀਂ। ਹਜ਼ੂਰ ਬਚਨ ਕਰਦੇ ਨੇ ਕਿੰਨੇ ਧਾਰਮਿਕ ਗ੍ਰੰਥ ਨੇ, ਰਾਜਿਆਂ ਦੀਆਂ, ਰਾਣੀਆਂ ਦੀਆਂ ਅਤੇ ਅਵਤਾਰਾਂ ਦੀਆਂ ਕਹਾਣੀਆਂ ਨੇ, ਬੰਦਗੀ ਦੀ ਗੱਲ ਨਹੀਂ। ਅਤੇ ਸਤਿਗੁਰੂ ਜੀ ਦੇ ਪਾਸੋਂ ਭਾਈ ਸੱਚੀ ਅੰਮ੍ਰਿਤਮਈ ਬਾਣੀ ਪ੍ਰਾਪਤ ਹੁੰਦੀ ਹੈ, ਜਿਹੜੀ ਅੰਮ੍ਰਿਤਮਈ ਧਾਰਾਵਤ ਮਿੱਠੀ ਹੈ ਜੀਓ।
1: ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ।
0: ਇਸ ਪ੍ਰਕਾਰ ਇਹ ਬਾਣੀ ਸੱਚੀ ਹੈ, ਸੱਚੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਮਿੱਠੀ ਅਤਿਅੰਤ ਪਿਆਰੀ ਹੈ। ਭਾਈ ਜਿਹੜੇ ਇਸ ਪ੍ਰਕਾਰ ਇਸ ਨੂੰ ਜਪਦੇ ਨੇ ਨਾ, ਅੰਮ੍ਰਿਤ ਨਾਮ ਦੀ ਧਾਰਾ ਹਿਰਦੇ ਦੇ ਵਿੱਚੋਂ ਪਰਾ ਬਾਣੀ ਰੂਪ ਪ੍ਰਗਟ ਹੋ ਆਉਂਦੀ ਹੈ। ਜਿਸ ਕਿਸੇ ਨੇ ਵੀ ਇਹ ਅੰਮ੍ਰਿਤ ਦੀ ਧਾਰਾਵਤ ਮਿੱਠੀ ਬਾਣੀ ਪੀਤੀ ਹੈ, ਅਰਥਾਤ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜਿਆ ਹੈ, ਉਪਦੇਸ਼ਾਂ ਨੂੰ ਧਾਰਨ ਕੀਤਾ ਤੇ ਸਮੋਖ ਦੁਆਰ ਤਿੰਨਾਂ ਪ੍ਰਾਣੀਆਂ ਦੇ ਤਾਈ ਅੰਮ੍ਰਿਤਮਈ ਗੁਰਬਾਣੀ ਦੁਆਰਾ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਤਿੰਨਾਂ ਨੂੰ ਪ੍ਰਾਪਤ ਹੋਇਆ ਹੈ। ਅੱਜ ਵੀ ਸਾਧ ਸੰਗਤ ਜੀ ਗੁਰਮੁਖ ਪਿਆਰੇ ਵਿਸ਼ੇਸ਼ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਨੇ। ਸਤਿਗੁਰੂ ਜੀ ਦੀ ਬਾਣੀ ਹੈ ਨਾ, ਬ੍ਰਹਮ ਗਿਆਨ ਦੀ ਦਾਤੀ ਹੈ। ਜਿਹੜੇ ਇਸ ਪ੍ਰਕਾਰ ਜਪਜੀ ਸਾਹਿਬ ਜੀ ਦਾ ਅਭਿਆਸ ਕਰਦੇ ਨੇ ਉਹ ਬ੍ਰਹਮ ਗਿਆਨੀ ਹੋ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ ਭਾਈ ਬ੍ਰਹਮ ਗਿਆਨ ਮੁਕਤੀ ਦਾ ਦਰਵਾਜ਼ਾ ਤਿੰਨਾਂ ਦੇ ਤਾਈਂ ਮਿਲਦਾ
1: ਹੈ।
0: ਜਿਹੜੇ ਇਸ ਪ੍ਰਕਾਰ ਨਾਮ ਨੂੰ ਜਪਦੇ ਨੇ ਸਤਿਗੁਰੂ ਜੀ ਦੇ ਭੈ ਦੇ ਅੰਦਰ ਰਹਿੰਦੇ ਨੇ, ਭਾਏ ਪ੍ਰੇਮ ਵਿੱਚ ਰਹਿੰਦੇ ਨੇ, ਭਾਈ ਉਹ ਅੰਮ੍ਰਿਤ ਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਨੇ। ਜਿਹੜੇ ਨਾਮ ਨੂੰ ਜਪਦੇ ਨਹੀਂ, ਸਤਿਗੁਰੂ ਜੀ ਦਾ ਭੈ ਅਦਬ ਨਹੀਂ ਹਿਰਦੇ 'ਚ ਵਸਾਉਂਦੇ, ਉਹਨਾਂ ਦਾ ਅੰਮ੍ਰਿਤ ਬਾਣੀ ਦੇ ਨਾਲ ਪਿਆਰ ਹੀ ਨਹੀਂ ਲੱਗਦਾ ਹੈ। ਇਸ ਪ੍ਰਕਾਰ ਭਾਈ ਜਿਹੜੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਗੁਰ ਕਰਨੀ ਵੱਡੀ ਕਰਨੀ ਹੈ, ਉਹ ਵੱਡੀ ਕਰਨੀ ਵਾਲੇ, ਉੱਚੀ ਕਰਨੀ ਵਾਲੇ ਮਹਾਤਮਾ ਨੇ, ਉਹਨਾਂ ਦੇ ਮੁੱਖ ਦੇ ਵਿੱਚੋਂ ਬੋਲੀ ਹੋਈ ਬਾਣੀ ਵੀ ਸੱਚੀ ਹੋ ਜਾਂਦੀ ਏ। ਕਰਮ ਖੰਡ ਕੀ ਬਾਣੀ ਜੋਰ, ਕਰਮ ਖੰਡ ਦੀ ਅਵਸਥਾ ਵਿੱਚ ਪੁੱਜਦੇ ਨੇ, ਬਾਣੀ ਵਿੱਚ ਇੰਨਾ ਬਲ ਇੰਨਾ ਜ਼ੋਰ ਆ ਜਾਂਦਾ, ਜੋ ਵੀ ਮੂੰਹੋਂ ਕਹਿੰਦੇ ਨੇ ਉਹ ਸੱਚ ਹੋ ਜਾਂਦਾ। ਵਾਕ ਸਿੱਧੀ ਉਹਨਾਂ ਦੀ ਰਸਨਾ ਤੇ ਵਸਦੀ ਹੈ। ਭਾਈ ਐਸੀ ਇਹ ਅੰਮ੍ਰਿਤ ਬਾਣੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਹਿਰਦੇ ਨੂੰ ਕਿਵੇਂ ਸਰਸ਼ਾਰ ਕਰਦੀ, ਕਿਵੇਂ ਆਨੰਦਿਤ ਕਰਦੀ ਏ, ਕਿਵੇਂ ਸੀਤਲ ਕਰਦੀ ਏ। ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਇੰਦ ਵਰਸਾ, ਇੰਦ ਨਾਮ ਬੱਦਲਾਂ ਦਾ ਹੈ, ਬੱਦਲ ਵਰਦੇ ਨੇ, ਮੀਂਹ ਪੈਂਦਾ ਹੈ ਤੇ ਧਰਤੀ ਸ਼ੋਭਨੀਕ ਹੋ ਜਾਂਦੀ ਏ, ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਰੂਪੀ ਬੱਦਲ ਹੋ ਕਰਕੇ ਉਪਦੇਸ਼ ਦੀ ਵਰਖਾ ਕਰਦੇ ਨੇ। ਗੁਰਮੁਖ ਅਧਿਕਾਰੀਆਂ ਦੀ ਬੁੱਧੀ ਰੂਪੀ ਜਿਹੜੀ ਧਰਤੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾ ਦੈਵੀ ਸੰਪਦਾ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ ਜੀਓ।
1: ਜੋਤ ਸਮਾਣੀ,
0: ਭਾਈ ਉਹ ਫਿਰ ਦਿਵ ਦ੍ਰਿਸ਼ਟ ਦੇ ਨਾਲ ਤੱਕਦੇ ਨੇ ਕਿ ਹਿਰਦੇ ਹਿਰਦੇ ਦੇ ਅੰਦਰ ਜੋਤੀ ਸਰੂਪ ਪਰਮਾਤਮਾ ਜੀ ਹੀ ਪਰਤਕ ਰੂਪ ਹੋ ਕਰਕੇ ਸਮਾਏ ਹੋਏ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਵਿਧੀ ਕੈਸੀ ਏ? ਹਜ਼ੂਰ ਫਰਮਾਉਂਦੇ ਨੇ ਕਾਲਰ ਬੀਜਸ ਦੁਰਮਤ ਐਸੀ, ਉਹਨਾਂ ਦੁਰਮਤੀਆਂ ਦੀ, ਖੋਟੀ ਮਤ ਵਾਲਿਆਂ ਦੀ ਐਸੀ ਵਿਧੀ ਏ ਜਿਵੇਂ ਕੋਈ ਕੱਲਰ ਵਿੱਚ ਜਾ ਕੇ ਬੀਜ ਬੀਜ ਦੇਵੇ। ਹੁਣ ਕੱਲਰ ਵਿੱਚ ਜੇ ਤਾਂ ਸਾਧ ਸੰਗਤ ਜੀ ਜਸਰ ਖੇਜ ਭੂਮੀ ਹੋਵੇ, ਉੱਥੇ ਬੀਜ ਬੀਜਿਆ ਹੋਵੇ ਤੇ ਇੱਕ ਜਿਹੜਾ ਬੀਜ ਉਹ ਸੈਂਕੜੇ ਗੁਣਾ ਫਲਦਾ। ਮੱਕੀ ਦਾ ਇੱਕ ਬੀਜ ਬੀਜਿਆ ਜਾਵੇ, ਉੱਥੋਂ ਪੌਦਾ ਉੱਗਦਾ, ਟਾਂਡਾ ਬਣਦਾ, ਤਿੰਨ ਚਾਰ ਛੱਲੀਆਂ ਲੱਗ ਜਾਂਦੀਆਂ ਨੇ, ਇੱਕ ਇੱਕ ਛੱਲੀ ਨੂੰ 200-200, 250-250, 3-3 ਦਾਣੇ ਪੈਂਦੇ ਨੇ। ਬੀਜ ਬੀਜਿਆ ਇੱਕ ਤੇ 3-4 ਛੱਲੀਆਂ 'ਚੋਂ 700-800, 1000 ਦਾਣਾ ਪ੍ਰਾਪਤ ਹੋ ਜਾਂਦਾ। ਜੇ ਤਾਂ ਇਸ ਪ੍ਰਕਾਰ ਜ਼ਰਖੇਜ਼ ਭੂਮੀ ਵਿੱਚ ਬੀਜ ਬੀਜਿਆ ਜਾਵੇ ਤਾਂ ਫਲੀ ਭੂਤ ਹੈ। ਭਾਵੇਂ ਕਣਕ ਬੀਜੀ ਜਾਵੇ, ਝੋਨਾ ਬੀਜਿਆ ਜਾਵੇ, ਬਾਜਰਾ ਬੀਜਿਆ ਜਾਵੇ, ਕਮਾਦ ਬੀਜਿਆ ਜਾਵੇ, ਕੋਈ ਫਸਲ ਬੀਜੀ ਜਾਵੇ, ਲਾਹੇਵੰਦ ਹੈ। ਪਰ ਜਿੱਥੇ ਫੁੱਟ ਫੁੱਟ ਕੱਲਰ ਚੜਿਆ ਹੋਵੇ ਅਤੇ ਕੱਲਰ ਵਾਲੀ ਭੂਮੀ 'ਚ ਜਾ ਕੇ ਕੋਈ ਬੀਜ ਬੀਜ ਦੇਵੇ, ਫਲ ਤਾਂ ਪ੍ਰਾਪਤ ਨਹੀਂ ਹੁੰਦਾ, ਬੀਜ ਵੀ ਵਿਅਰਥ ਹੋ ਜਾਂਦਾ ਹੈ। ਇਸ ਪ੍ਰਕਾਰ ਜਿਹੜੇ ਮਨਮੁੱਖ ਲੋਕ ਨੇ ਨਾਮ ਨਹੀਂ ਜਪਦੇ, ਕੇਵਲ ਤਾਂ ਕੇਵਲ ਸਕਾਮ ਕਰਮਾਂ ਨੂੰ ਕਰਦੇ ਰਹਿੰਦੇ ਨੇ, ਮੁਕਤੀ ਰੂਪੀ ਅਥਵਾ ਬ੍ਰਹਮ ਗਿਆਨ ਰੂਪੀ ਫਲ ਤੇ ਪ੍ਰਾਪਤ ਨਹੀਂ ਹੁੰਦਾ, ਜਨਮ ਰੂਪੀ ਬੀਜ ਵੀ ਇਹਨਾਂ ਦਾ ਵਿਅਰਥ ਚੱਲਿਆ ਜਾਂਦਾ ਹੈ ਜੀਓ। ਭਾਈ ਇਹ ਮਨਮੁੱਖਾਂ ਦੀ ਰੀਤੀ ਹੈ, ਜਿਵੇਂ ਕੋਈ ਕੱਲਰ ਵਿੱਚ ਜਾ ਕਰਕੇ ਬੀਜ ਬੀਜੇ, ਐਸੇ ਦੁਰਮਤੀਆਂ ਦੀ ਇਹ ਰੀਤੀ ਹੈ ਜੀਓ। ਸਕਾਮ ਕਰਮਾਂ ਰੂਪੀ ਕੱਲਰ ਭੂਮੀ ਵਿੱਚ ਕਰਮਾਂ ਦੇ ਬੀਜ ਨੂੰ ਬੀਜਦੇ ਹਨ। ਇਹ ਗੁਰਿਆਂ ਦੀਆਂ ਨਿਸ਼ਾਨੀਆਂ ਨੇ, ਜਿਹੜੇ ਗੁਰੂ ਤੋਂ ਹੀਣੇ ਨੇ, ਜਿਹੜੇ ਤੇ ਸਤਿਗੁਰੂ ਜੀ ਦੇ ਚਰਣੀ ਲੱਗ ਗਏ, ਉਪਦੇਸ਼ ਸੁਣ ਲਿਆ, ਸੱਚ ਦੀ ਸਮਝ ਵਾਲੇ ਹੋ ਗਏ, ਸਕਾਮ ਕਰਮਾਂ ਨੂੰ ਛੱਡ ਕੇ ਨਿਸ਼ਕਾਮ ਕਰਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਭਾਵਨਾ ਨਹੀਂ ਰੱਖਦੇ ਕਿ ਮਹਾਰਾਜ ਸਾਨੂੰ ਫਲ ਮਿਲੇ, ਕੇਵਲ ਤਾਂ ਕੇਵਲ ਪ੍ਰੇਮ ਕਰਕੇ ਪੜ੍ਹਦੇ ਨੇ ਮਹਾਰਾਜ ਆਪ ਜੀ ਦੇ ਚਰਨਾਂ ਦਾ ਪ੍ਰੇਮ ਲੱਗਾ ਰਹੇ। ਇਸ ਕਰਕੇ ਨਹੀਂ ਪੜ੍ਹਦੇ ਕਿ ਮਹਾਰਾਜ ਗੁਰਬਾਣੀ ਪੜ੍ਹਦੇ ਆ ਮੈਨੂੰ ਸਵਰਗਾਂ 'ਚ ਵਾਸਾ ਮਿਲੇ, ਇਸ ਕਰਕੇ ਪੜ੍ਹਦੇ ਨੇ ਮਹਾਰਾਜ ਆਪ ਜੀ ਦਾ ਅਦਬ ਸਨਮਾਨ ਮਨ ਵਿੱਚ ਬਣਿਆ ਰਹੇ, ਜਿੱਥੇ ਵੀ ਰਹੀਏ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਸੋ ਸਤਿਗੁਰੂ ਜੀ ਬਚਨ ਕਰਦੇ ਇਨ ਗੁਰਿਆਂ ਦੀਆਂ ਨਿਸ਼ਾਨੀਆਂ ਨੇ, ਜੇ ਕੋਈ ਜਪ ਕਰਨਾ, ਤਪ ਕਰਨਾ, ਜੇ ਕੋਈ ਧਰਮ ਦਾ ਕਾਰਜ ਕਰਨਾ ਤਾਂ ਇੱਛਾ ਪਹਿਲਾਂ ਵਿੱਚ ਰੱਖੀ ਹੁੰਦੀ ਹੈ, ਮਹਾਰਾਜ ਮੇਰੀ ਇਹ ਇੱਛਾ ਪੂਰੀ ਹੋ ਜਾਵੇ ਮੈਂ ਇਹ ਕਰਮ ਕਰਾਂਗਾ। ਇਸੇ ਪ੍ਰਕਾਰ ਗੁਰੂ ਘਰ ਵੀ ਆਉਣਾ ਹੋਵੇ ਨਾ, ਅੰਮ੍ਰਿਤ ਛਕਣ ਲਈ ਤਿਆਰ ਨਹੀਂ, ਮੈਂ 40 ਦਿਨ ਆਵਾਂਗਾ ਮੇਰਾ ਫਲਾਨਾ ਕਾਰਜ ਹੋ ਜਾਵੇ, ਮੈਂ ਇਸ ਪ੍ਰਕਾਰ ਇੰਨੀ ਸੇਵਾ ਕਰਾਂਗਾ ਮੇਰਾ ਫਲਾਨਾ ਕਾਰਜ ਹੋ ਜਾਵੇ। ਜਿਹੜੇ ਗੁਰਮੁਖ ਪਿਆਰੇ ਨੇ ਉਹ ਨਾਮ ਮੰਗਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਇਹ ਨਗੁਰਿਆਂ ਦੀਆਂ ਨਿਸ਼ਾਨੀਆਂ ਨੇ, ਇਹ ਦੁਰਮਤੀਆਂ ਦੀਆਂ ਐਸੀਆਂ ਨਿਸ਼ਾਨੀਆਂ ਨੇ, ਕਲਰ ਵਿੱਚ ਬੀਜ ਬੀਜਣ ਵਰਗੇ ਕਰਮਾਂ ਨੂੰ ਕਰਦੇ ਹਨ
1: ਜੀਓ। ਅੰਧਾਰਾ
0: ਮਹਾਰਾਜ ਉਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਨਗੁਰੇ ਵੀ ਤੇ ਬੜੇ ਬੜੇ ਸਿਆਣੇ ਦੇਖੇ ਜਾਂਦੇ ਨੇ, ਡਾਕਟਰ, ਇੰਜੀਨੀਅਰ, ਫਿਲਾਸਫਰ, ਸਾਇੰਟਿਸਟ, ਬੜੇ ਬੜੇ ਸਿਆਣੇ ਨਗੁਰੇ ਵੀ ਦੇਖੇ ਜਾਂਦੇ ਨੇ, ਤੇ ਮਹਾਰਾਜ ਜੀ ਵਚਨ ਕਰਦੇ ਨੇ ਭਾਈ ਉਹਨਾਂ ਦੁਨੀਆਂ ਦੇ ਸਿਆਣਿਆਂ ਨੂੰ ਬਾਹਰ ਦੇ ਪਦਾਰਥਾਂ ਦੀ ਬਾਹਰ ਮੁਖੀ ਸਮਝ ਤਾਂ ਬੜੀ ਹੁੰਦੀ ਹੈ, ਪਰ ਸਤਿਗੁਰੂ ਜੀ ਦੀ ਪ੍ਰਾਪਤੀ ਕੀਤੇ ਤੋਂ ਬਿਨਾਂ ਘੋਰ ਅੰਧਾਰਾ, ਹਿਰਦੇ ਦੇ ਅੰਦਰ ਮਨਮੁਖਤਾਈ ਦਾ, ਅਗਿਆਨ ਦਾ, ਅਵਿਦਿਆ ਦਾ ਅੰਧਕਾਰ, ਘੋਰ ਹਨੇਰਾ ਬਣਿਆ ਹੀ ਰਹਿੰਦਾ ਹੈ। ਫਿਰ ਉਹ ਪ੍ਰਤੱਖ ਜਲ ਤੋਂ ਬਿਨਾਂ ਸੰਸਾਰ ਸਾਗਰ ਦੇ ਅੰਦਰ ਹੀ ਡੁੱਬ ਮਰਦੇ ਨੇ, ਐਸੀ ਹਾਲਤ ਨਗੁਰਿਆਂ ਦੀ ਹੁੰਦੀ ਹੈ
1: ਜੀਓ। ਸੋ ਪ੍ਰਭੂ ਰਜਾ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਫਿਰ ਸਾਰੇ ਜਿਹੜੇ ਮਨਮੁਖ ਨੇ ਇਹ ਸਾਰੇ ਬੰਦਗੀ ਕਰਕੇ ਕਿਉਂ ਨਹੀਂ ਤਰ ਜਾਂਦੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹਨਾਂ ਦੇ ਵੀ ਹੱਥ ਵੱਸ ਕੁਛ ਨਹੀਂ, ਪੂਰਬਲੇ ਜਨਮਾਂ ਦੇ ਅੰਦਰ ਕਰਮ ਹੀ ਐਸੇ ਕੀਤੇ ਨੇ, ਉਹਨਾਂ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਵਾਹਿਗੁਰੂ ਜੀ ਨੇ ਮਸਤਕ ਦੇ ਉੱਪਰ ਪਰਾਲਭ ਦੀ ਐਸੀ ਪਾਈ ਏ, ਜਿਸ ਪਰਾਲਭ ਦੇ ਕਰਕੇ ਨਗੁਰੇ ਹੀ ਰਹਿ ਜਾਂਦੇ ਨੇ। ਜੋ ਕਿਸ਼ ਕੀਨੋ ਸੋ ਪ੍ਰਭੂ ਰਜਾਏ, ਜੋ ਕਿਸ਼ ਇਹ ਮਨਮੁਖ ਵੀ ਕਰਦੇ ਨੇ ਇਹ ਵੀ ਪ੍ਰਭੂ ਦੀ ਰਜਾ ਵਿੱਚ ਹੀ ਹੈ, ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਮੱਥੇ 'ਤੇ ਲੇਖ ਵਾਹਿਗੁਰੂ ਜੀ ਨੇ ਐਸੇ ਪਾਏ ਨੇ, ਉਹਨਾਂ ਲੇਖਾਂ ਦਾ ਸਾਧ ਸੰਗਤ ਜੀ ਇਸ ਪ੍ਰਕਾਰ ਭੁਗਤਾਨ ਕਰਦਿਆਂ ਨਿਗੁਰੇ ਪੁਣੇ ਦੇ ਅੰਦਰ ਹੀ, ਰਾਜਾ ਦੇ ਅੰਦਰ ਹੀ ਇਹ ਆਪਣਾ ਜੀਵਨ ਬਿਤਾ ਦਿੰਦੇ ਹਨ।
1: ਤੁਰ ਲਿਖਿਆ ਸੋ ਮੇਟਣਾ ਨਾ ਜਾਏ,
0: ਤੇ ਜੋ ਤੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮਸਤਕ ਦੇ ਉੱਪਰ ਸਾਰਿਆਂ ਜੀਵਾਂ ਦੇ ਲੇਖ ਲਿਖ ਦਿੱਤੇ ਨੇ ਨਾ, ਪਰਾਰਬਦ ਦੇ ਅਨੁਸਾਰ ਮਿਲਣ ਵਾਲੇ ਜਾਂ ਵਿਛੜਨ ਵਾਲੇ, ਜਪਣ ਵਾਲੇ ਜਾਂ ਮਨਮੁਖਤਾਈ ਵਾਲੇ, ਭਾਈ ਉਹ ਲੇਖ ਕਿਸੇ ਦੇ ਪਾਸੋਂ ਮੇਟੇ ਨਹੀਂ ਜਾਂਦੇ। ਇਸ ਪ੍ਰਕਾਰ ਪੂਰਬਲੇ ਜਨਮਾਂ ਦੀ ਕਿਰਤ ਕਰਕੇ ਹੁਕਮ ਵਿੱਚ ਵੱਧਾ ਹੋਇਆ ਜਿਹੜਾ ਸੰਸਾਰ, ਸੰਸਾਰ ਦੇ ਜੀਵ ਨੇ ਇਹ ਪਾਪ ਪੁੰਨਾਂ ਦੀ ਕਿਰਤ ਨੂੰ ਕਮਾ ਰਹੇ ਹਨ।
1: ਸ਼ਬਦ ਰਾਜਾ ਸੱਚ ਸਮਾਏ,
0: ਤੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਬਖਸ਼ੰਦਗੀ ਹੋ ਜਾਂਦੀ ਏ, ਉਹ ਇੱਕ ਗੁਰਮੁਖ ਪਿਆਰੇ ਨੇ ਜਿਹੜੇ ਸ਼ਬਦ ਰਾਚਾ ਹੈ, ਗੁਰ ਸ਼ਬਦ ਦੇ ਅੰਦਰ ਰਚ ਵਿੱਚ ਰਹਿੰਦੇ ਨੇ, ਤਦਾਕਾਰ ਹੋ ਰਹਿੰਦੇ ਨੇ, ਮਿਲੇ ਰਹਿੰਦੇ ਨੇ, ਤੇ ਅੰਮ੍ਰਿਤ ਨਾਮ ਨੂੰ ਜਪਦਿਆਂ ਸੱਚ ਸਮਾਏ, ਮਨ ਦੀ ਸੁਰਤ ਸੱਚੇ ਨਾਮ ਵਿੱਚ ਸਮਾਈ ਰਹਿੰਦੀ ਹੈ, ਤੇ ਜਿਸ ਵੇਲੇ ਸਰੀਰ ਸ਼ਾਂਤ ਹੁੰਦਾ ਸੱਚ ਸਮਾਏ, ਜਿਨ੍ਹਾਂ ਦੀ ਸੁਰਤ ਸਮਾਈ ਰਹਿੰਦੀ ਏ ਉਹ ਫਿਰ ਆਤਮਾ ਕਰਕੇ ਵਾਹਿਗੁਰੂ ਜੀ ਦੇ ਅੰਦਰ ਸਮਾ ਜਾਂਦੇ ਹਨ।
1: ਇਸ ਹੁਕਮ ਵਰਤੈ ਪ੍ਰਭ ਤੇਰਾ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਵਾਹਿਗੁਰੂ ਜੀ ਉੱਤਰ, ਦੱਖਣ, ਪੂਰਬ, ਪੱਛਮ ਚਾਰੇ ਦਿਸ਼ਾਵਾਂ ਦੇ ਅੰਦਰ ਸਾਰਿਆਂ ਦੇ ਉੱਪਰ ਆਪ ਜੀ ਦਾ ਹੁਕਮ ਵਰਤ ਰਿਹਾ ਹੈ,
1: ਜਿਸ ਨਾਮ ਪਤਾਲੰ,
0: ਤੇ ਮਹਾਰਾਜ ਚਾਰੇ ਹੀ ਦਿਸ਼ਾ ਦੇ ਵਿੱਚ ਆਪ ਜੀ ਦਾ ਨਾਮ ਵਰਤ ਰਿਹਾ ਹੈ। ਇਸੇ ਪ੍ਰਕਾਰ ਪਹਿਲਾ ਬਚਨ ਆ ਗਿਆ ਚਹੁ ਦੇਸ, ਫਿਰ ਦੁਬਾਰਾ ਆ ਗਿਆ ਚਹੁ ਦੇਸ, 4 ਤੇ 4 8 ਪਤਾਲੰਗ ਸ਼ਬਦ ਆ ਗਿਆ, 4 ਤੇ 4 8 ਪਤਾਲ, 9ਵਾਂ ਤੇ 10ਵਾਂ ਅਧਿਆਹਰ ਕਰਕੇ ਆਕਾਸ਼ ਲੈਣਾ ਹੈ। ਮਹਾਰਾਜ ਇਸ ਪ੍ਰਕਾਰ ਉੱਤਰ, ਦੱਖਣ, ਪੂਰਬ, ਪੱਛਮ ਚਾਰ ਦਿਸ਼ਾ ਹੋ ਗਈਆਂ, 4 ਇਹਨਾਂ ਦੀਆਂ ਉਪਦਿਸ਼ਾ, ਨੈਰਤ ਕੋਣ, ਵੈਵ ਕੋਣ, ਅਗਨੀ ਕੋਣ, ਈਸਾਨ ਕੋਣ, ਇਹ 4 ਉਪਦਿਸ਼ਾ 8 ਹੋ ਗਈਆਂ, 1 ਆਕਾਸ਼ ਅਤੇ ਪਾਤਾਲ। ਮਹਾਰਾਜ ਸੱਚੇ ਪਾਤਸ਼ਾਹ ਜੀ 10 ਦਿਸ਼ਾਵਾਂ ਵਿੱਚ ਆਪ ਜੀ ਦਾ ਹੁਕਮ ਵਰਤ ਰਿਹਾ, ਤੇ 10 ਹੀ ਦਿਸ਼ਾਵਾਂ ਦੇ ਅੰਦਰ ਵਸਦੇ ਗੁਰਮੁਖ ਨੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਆਪ ਜੀ ਦਾ ਨਾਮ ਸਮਾ ਰਿਹਾ ਹੈ।
1: ਸ਼ਬਦ ਵਰਤੈ ਪ੍ਰਭ ਸਾਚਾ,
0: ਮਹਾਰਾਜ ਜੀ ਇਸ ਪ੍ਰਕਾਰ ਸਾਰਿਆਂ ਦੇ ਅੰਦਰ ਆਪ ਜੀ ਦਾ ਨਾਮ, ਆਪ ਜੀ ਦਾ ਉਪਦੇਸ਼ ਵਰਤ ਰਿਹਾ ਹੈ। ਇਸੇ ਪ੍ਰਕਾਰ
1: ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾ ਦੇ ਅੰਦਰ ਸ਼ਬਦ ਆਪ ਜੀ ਦਾ ਹੁਕਮ ਹੀ ਵਰਤ ਰਿਹਾ। ਜਿਹੜੇ ਮਨਮੁਖ ਨੇ ਪੂਰਬਲੇ ਕਰਮਾਂ ਦੀ ਪਾਪ ਕਰਮਾਂ ਦੀ ਇਸ ਪ੍ਰਕਾਰ ਲਿਖਤ ਨੂੰ ਭੋਗਣ ਵਾਸਤੇ ਮਨਮੁਖ ਹੋਏ ਨੇ, ਜਿਹੜੇ ਗੁਰਮੁਖ ਨੇ ਨਿਸ਼ਕਾਮ ਕਰਮਾਂ ਦੀ ਕਰਮੀ ਕਰਨੀ ਦਾ ਵੱਡਾ ਭਾਰੀ ਲਾਭ ਲੈਣ ਵਾਸਤੇ ਅੰਮ੍ਰਿਤ ਨਾਮ ਦੇ ਰਸੀਏ ਹੋ ਰਹੇ ਨੇ। ਇਸ ਪ੍ਰਕਾਰ ਹੁਕਮ ਸਭਨਾ ਦੇ ਅੰਦਰ ਆਪ ਜੀ ਦਾ ਹੀ ਵਰਤਦਾ ਹੈ ਜੀ।
1: ਕਰਮ ਮਿਲੈ ਬਿਆਲੰ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਕਰਮ ਮਿਲੈ ਆਪ ਜੀ ਦੀ ਕਰਮ ਬਖਸ਼ੀ ਮਿਲ ਜਾਂਦੀ ਹੈ, ਕਰਮ ਕਿਰਪਾ ਮਿਲ ਜਾਂਦੀ ਹੈ, ਬਖਸ਼ੰਦਗੀ ਮਿਲ ਜਾਂਦੀ ਹੈ, ਦਇਆ ਮਾਇਆ ਪ੍ਰਾਪਤ ਹੁੰਦੀ ਹੈ ਬਿਆਲੰ, ਉਹਨਾਂ ਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਰੂਪੀ ਪ੍ਰਕਾਸ਼ ਰੂਪੀ ਦਿਨ ਚੜ੍ਹ ਆਉਂਦਾ ਹੈ। ਸੋ ਇਸੇ ਪ੍ਰਕਾਰ ਬਿਆਲੰ ਅਵਿਨਾਸ਼ੀ ਪਦ ਨੂੰ ਉਹ ਪ੍ਰਾਪਤ ਕਰਦੇ ਹਨ ਜੀਓ।
1: ਮਰਨਾ ਜੀਸੈ ਸਿਰ ਉਪ,
0: ਸਾਰਾ ਜਿਹੜਾ ਸੰਸਾਰ ਮਹਾਰਾਜ ਕੈਸਾ ਨਜ਼ਰੀ ਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਿਰ ਉਬਾਓ, ਉਬਾਓ ਨਾਮ ਹੈ ਖੜੇ ਦਾ ਭਾਈ, ਸਾਰਿਆਂ ਦੇ ਸਿਰ ਦੇ ਉੱਪਰ ਜੰਮਣ ਮਰਨਾ ਖੜਾ ਹੀ ਦਿਸਦਾ ਹੈ। ਇਹ ਮੌਤ, ਇਹ ਕਾਲ ਅਤੇ ਜਨਮ ਲੈਣਾ, ਇਹ ਜਨਮ ਮਰਨ ਸਭਨਾਂ ਦੇ ਸਿਰ ਦੇ ਉੱਪਰ ਖੜਾ ਹੈ। ਜਨਮ ਦਾ ਕਾਲ, ਮੌਤ ਦਾ ਕਾਲ ਸਭਨਾਂ ਦੇ ਸਿਰ ਖੜਾ ਹੈ।
1: ਨਿੰਦਰਾ ਕਾਲੰ,
0: ਇਸ ਕਰਕੇ ਭਾਈ ਇਹ ਜਿਹੜਾ ਸੰਸਾਰ ਹੈ ਨਾ, ਇਸ ਨੂੰ ਬਹੁਤੀ ਕੁੱਥਿਆ ਜਿਹੜੀ ਖੁਦਿਆ ਭੁੱਖ ਵਿਆਪ ਰਹੀ ਹੈ। ਇਸੇ ਪ੍ਰਕਾਰ ਨਿੰਦਰਾ ਨੀਂਦ ਵਿਆਪਦੀ ਹੈ, ਨਾਮ ਜਪਣਾ ਹੋਵੇ ਝੱਟ ਹੀ ਅੱਖਾਂ ਮੀਟੀਆਂ ਜਾਂਦੀਆਂ, ਨੀਂਦ ਨਾ ਆਉਂਦੀ ਹੋਵੇ, ਜਿਹੜਾ ਕਹਿੰਦਾ ਨਾ ਨੀਂਦ ਨਹੀਂ ਆਉਂਦੀ, ਮਾਲਾ ਫੜਾ ਦਿਓ ਉਹਨੂੰ, ਕਹੋ ਠੀਕ ਹੈ ਭਾਈ ਆ ਫਿਰ ਮਾਰ ਚੌਂਕੜਾ ਅਤੇ ਮੂਲ ਮੰਤਰ ਦੀਆਂ ਮਾਲਾ ਫੇਰ। ਸਾਧ ਸੰਗਤ ਜੀ, ਇੱਕ ਮਾਲਾ ਵੀ ਨਹੀਂ ਹੁੰਦੀ, ਦਸ ਮਣ ਕੇ ਫੇਰਦਿਆਂ ਵਾਸੀਆਂ ਆਉਣ ਲੱਗਦੀਆਂ ਨੇ, ਅੱਧੀ ਕੁ ਮਾਲਾ ਹੁੰਦਿਆਂ ਅੰਗੜਾਈਆਂ ਆਉਣ ਲੱਗਦੀਆਂ ਨੇ, ਆਕੜ ਲੈਣ ਲੱਗਦਾ ਅਤੇ ਮਾਲਾ ਪੂਰੀ ਹੋਣ ਤੋਂ ਪਹਿਲਾਂ ਘੂਕ ਸੁੱਤਾ ਹੁੰਦਾ। ਮਹਾਰਾਜ ਬਚਨ ਕਰਦੇ ਨੇ ਐਸਾ ਜੀਵਾਂ ਦਾ ਹਾਲ ਹੋ ਰਿਹਾ ਹੈ। ਸੋ ਇਸ ਪ੍ਰਕਾਰ ਪਦਾਰਥਾਂ ਦੀ ਭੁੱਖ ਬੜੀ ਵਿਆਪਦੀ ਏ, ਨੀਂਦ ਬੜੀ ਆਉਂਦੀ ਏ, ਇਸ ਕਰਕੇ ਕਾਲ ਸਭਨਾਂ ਨੂੰ ਮਾਰਦਾ ਹੈ।
1: ਨਾਮ ਮਿਲਾ ਮਨ ਭਾਵਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਨਾਮ ਕਿਹਨਾਂ ਨੂੰ ਮਿਲਦਾ ਹੈ? ਹਜ਼ੂਰ ਬਚਨ ਕਰਦੇ ਨੇ ਭਾਈ, ਜਿਨ੍ਹਾਂ ਦੀ ਨਿਸ਼ਕਾਮ ਕਰਨੀ ਸਤਿਗੁਰੂ ਜੀ ਦੇ ਮਨ ਨੂੰ ਭਾ ਜਾਂਦੀ ਏ ਨਾ, ਫਿਰ ਸਤਿਗੁਰੂ ਜੀ ਦੇ ਪਾਸੋਂ ਤੇ ਇਹਨਾਂ ਨੂੰ ਅੰਮ੍ਰਿਤ ਨਾਮ ਮਿਲਦਾ ਹੈ। ਇਸ ਪ੍ਰਕਾਰ ਸਾਲੰਗ, ਉਹ ਜਿਹੜੇ ਨਾਮ ਦੇ ਰਸੀਏ ਹੋ ਰਹਿੰਦੇ ਨੇ, ਉਹਨਾਂ ਨੂੰ ਸੱਚੇ ਪਰਮੇਸ਼ਰ ਜੀ ਦੀ ਸੱਚੀ ਨਦਰ ਪ੍ਰਾਪਤ ਹੁੰਦੀ ਹੈ, ਸੱਚੀ ਮਿਹਰ ਦੀ ਨਦਰ ਪ੍ਰਾਪਤ ਹੁੰਦੀ ਹੈ, ਅਤੇ ਮਿਹਰ ਦੀ ਨਦਰ ਪ੍ਰਾਪਤ ਕਰਨ ਵਾਲੇ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਉਹਨਾਂ ਦੇ ਮਨ ਨੂੰ ਪਦਾਰਥਾਂ ਦੀ ਭੁੱਖ ਨਹੀਂ ਵਿਆਪਦੀ, ਸੰਤੋਖ ਆਉਣੇ ਕਰਕੇ ਭੁੱਖ ਮਿਟ ਜਾਂਦੀ ਹੈ, ਉੱਦਮ ਕਰਕੇ ਉਹਨਾਂ ਦੀ ਵਾਧੂ ਦੀ ਨਿੰਦਰਾ ਮਿਟ ਜਾਂਦੀ ਹੈ, ਅਤੇ ਨਾਮ ਦਾ ਜਪ ਕਰਕੇ ਕਾਲ ਟਲ ਜਾਂਦਾ, ਕਾਲ ਨਹੀਂ ਖਾਂਦਾ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਸਦ ਜੀਵਨ ਨੂੰ ਜਿਉਂਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਇਸ ਪ੍ਰਕਾਰ ਜਿਨ੍ਹਾਂ ਦੀ ਨਿਸ਼ਕਾਮ ਕਰਨੀ ਸਤਿਗੁਰੂ ਜੀ ਦੇ ਮਨ ਨੂੰ ਭਾ ਜਾਂਦੀ, ਉਹਨਾਂ ਨੂੰ ਅੰਮ੍ਰਿਤ ਨਾਮ ਮਿਲਦਾ, ਨਾਮ ਦੇ ਰਸੀਏ ਉਹ ਕਰਕੇ ਨਾਮ ਜਪਦੇ ਨੇ, ਵਾਹਿਗੁਰੂ ਜੀ ਦੀ ਸੱਚੀ ਨਦਰ ਤਿੰਨਾਂ ਦੇ ਤਾਂ ਹੀ ਪ੍ਰਾਪਤ ਹੁੰਦੀ ਹੈ ਜੀਓ।
1: ਮਹੱਲਾ ਪਹਿਲਾ,
0: ਸੋ ਮਲਾਰ ਰਾਗ ਦੁਆਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਫਰਮਾਉਂਦੇ ਹਨ।
1: ਮੁਕਤ ਗਤ ਸਾਰ ਨ ਜਾਣਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਹੋਰ ਐਸੇ ਉਪਦੇਸ਼ ਦੀ ਦਾਤ ਬਖਸ਼ੋ, ਸਾਡੇ ਮਨ ਦੇ ਅੰਦਰ ਗਿਆਨ ਪ੍ਰਾਪਤ ਹੋਵੇ, ਸਾਡੇ ਮਨ ਦੇ ਅੰਦਰ ਵੈਰਾਗ ਪ੍ਰਗਟ ਹੋਵੇ, ਅਸੀਂ ਵੀ ਬੰਦਗੀ ਕਰੀਏ। ਮਹਾਰਾਜ ਅਸੀਂ ਤਾਂ ਸ਼ਕਾਮ ਕਰਮਾਂ ਨੂੰ ਕਰਕੇ ਸਵਰਗਾਂ ਦੇ ਫਲ ਸੁੱਖ ਭੋਗਣ ਦੀ ਇੱਛਾ ਲੈ ਕਰਕੇ ਜੀਵਨ ਬਤੀਤ ਕਰ ਦਿੱਤਾ, ਹੁਣ ਤੱਕ ਦਾ ਇਹੋ ਹੀ ਮਨੋਰਥ ਸਮਝ ਛੱਡਿਆ, ਚੰਗੇ ਕੰਮ ਕਰਨੇ ਤੇ ਸਵਰਗਾਂ 'ਚ ਜਾਣਾ। ਸਾਧ ਸੰਗਤ ਜੀ, ਸਵਰਗਾਂ ਤੋਂ ਅੱਗੇ ਪਹੁੰਚ ਨਹੀਂ ਹੈ ਕਿਸੇ ਦੀ, ਜਿੰਨਾ ਵੀ ਸਨਾਤਨ ਮਤ ਦਾ ਉਪਦੇਸ਼ ਹੈ ਕੇਵਲ ਤਾਂ ਕੇਵਲ ਸਵਰਗਾਂ ਵਾਸਤੇ ਹੀ ਹੈ, ਇੱਥੋਂ ਤੱਕ ਕਿ ਰਾਮ ਚੰਦਰ ਜੀ ਨੂੰ ਵੀ ਸਵਰਗ ਦੇ ਹੀ ਵਾਸੀ ਮੰਨਿਆ ਜਾਂਦਾ ਹੈ। ਸੁਰਗਵਾਸ ਰਘਵਰ ਕਰਾ ਸਗਰੀਪੁਰੀ ਸਮੇਤ, ਕਿ ਰਾਮ ਚੰਦਰ ਜੀ ਨੇ ਸਾਰੀ ਅਯੁੱਧਿਆਪੁਰੀ ਦੇ ਸਮੇਤ ਸਵਰਗਾਂ ਵਿੱਚ ਵਾਸਾ ਕੀਤਾ ਹੈ। ਪਰਮੇਸ਼ਰ ਜੀ ਦੇ ਸੱਚ ਖੰਡ ਤੱਕ ਪਹੁੰਚ ਸ੍ਰੀ ਰਾਮ ਚੰਦਰ ਜੀ ਦੀ ਵੀ ਨਹੀਂ, ਮੁਹੰਮਦ ਸਾਹਿਬ ਜੀ ਦੀ ਵੀ ਪਹੁੰਚ ਸਵਰਗ ਤਾਂ ਕੀ ਹੈ? ਇਸਲਾਮ ਮਤ ਕੇਵਲ ਤਾਂ ਕੇਵਲ ਸਵਰਗ ਲੋਕ ਦਾ ਵਖਿਆਨ ਕਰਦਾ, ਸਵਰਗ ਲੋਕ ਵਿੱਚ ਜਾਵਾਂਗੇ 72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ, ਸ਼ਰਾਬ ਤੇ ਇਸੇ ਪ੍ਰਕਾਰ ਹੂਰਾਂ ਤੋਂ ਅੱਗੇ ਸੋਚ ਉਹਨਾਂ ਦੀ ਵੀ ਨਹੀਂ ਜਾਂਦੀ। ਈਸਾਈ ਮਤ ਵੀ ਇਹੀ ਉਹ ਕਹਿੰਦਾ ਕਿ ਜੀਜਸ ਜੀ ਜਿਸੂ ਮਸੀਹ ਜੀ ਸਵਰਗਾਂ ਵਿੱਚ ਵੱਸਦੇ ਨੇ, ਤੇ ਜਿਹੜੇ ਜੀਜਸ ਨੂੰ ਮੰਨਣਗੇ ਉਹ ਸਵਰਗਾਂ ਵਿੱਚ ਚਲੇ ਜਾਣਗੇ, ਪਰ ਸਵਰਗਾਂ ਵਿੱਚ ਜਾਣ ਵਾਲਿਆਂ ਨੂੰ ਜਿੰਨੇ ਪੁਨ ਕਰਮ ਕੀਤੇ ਨੇ ਉਹਨਾਂ ਸਮਾਂ ਸੁੱਖ ਭੋਗ ਕੇ ਫਿਰ ਨਰਕਾਂ 'ਚ ਹੀ ਆਉਣਾ ਪੈਂਦਾ, ਫਿਰ ਜੂਨੀਆਂ 'ਚ ਆਉਣਾ ਪੈਂਦਾ। ਸਤਿਗੁਰੂ ਜੀ ਦਾ ਸਿਧਾਂਤ ਬੜਾ ਉੱਚਾ ਹੈ, ਨਰਕਾਂ ਤੋਂ ਸਵਰਗਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚੇ ਸਿਧਾਂਤ ਦੇ ਨਾਲ ਵਾਹਿਗੁਰੂ ਜੀ ਦੇ ਦਰ ਲੈ ਜਾਂਦੇ ਨੇ, ਐਸੀ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਅੰਮ੍ਰਿਤਮਈ ਬਾਣੀ ਨੂੰ ਪੜ੍ਹਾਉਂਦੇ ਨੇ ਜੋ ਅਕਾਲ ਪੁਰਖ ਜੀ ਦੀ ਅਭੇਦਤਾ ਦੇਣ ਵਾਲੀ ਏ। ਅਕਾਲ ਪੁਰਖ ਵਾਹਿਗੁਰੂ ਜੀ ਅਮਰ ਨੇ, ਕਦੇ ਮਰਨ ਦੇ ਵਿੱਚ ਨਹੀਂ ਆਉਂਦੇ, ਵਾਹਿਗੁਰੂ ਜੀ ਨੂੰ ਕਾਲ ਨਹੀਂ ਪਾਉਂਦਾ। ਤੇ ਨਾਮ ਦੇ ਰਸੀਏ ਅੰਮ੍ਰਿਤ ਨਾਮ ਨੂੰ ਜਪ ਕਰਕੇ ਜਿਨ ਹਰ ਜਪਿਆ ਸੇ ਹਰ ਹੋਏ, ਹਰੀ ਜੀ ਦਾ ਹੀ ਰੂਪ ਹੋ ਜਾਂਦੇ ਨੇ। ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਮਿਲਦੇ ਨੇ ਤਿਸ ਦਾ ਰੂਪ ਹੋ ਜਾਂਦੇ ਨੇ, ਬੰਦਗੀ ਕਰਨ ਵਾਲੇ ਵਾਹਿਗੁਰੂ ਜੀ ਵਿੱਚ ਮਿਲ ਕੇ ਤਿਸ ਦਾ ਰੂਪ ਹੋ ਜਾਂਦੇ ਨੇ। ਮਹਾਰਾਜ, ਇਹ ਸਵਰਗਾਂ ਦਾ ਮੋਹ ਛਡਾਉਣ ਵਾਲਾ ਉਪਦੇਸ਼ ਸਾਨੂੰ ਹੋਰ ਵੀ ਦਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਆੜ ਨਾਮ ਦੇ ਪੰਛੀ ਦੀ ਉਦਾਹਰਣ ਦੇ ਕਰਕੇ ਉਪਦੇਸ਼ ਫਰਮਾਉਂਦੇ ਹਨ। ਮਲਾਰ ਮਹੱਲਾ ਪਹਿਲਾ। ਮਲਾਰ ਰਾਗ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਫਰਮਾਉਂਦੇ ਹਨ। ਇਹ ਜਿਹੜਾ ਜੀਵ ਹੈ ਨਾ, ਇਹ ਮਰ ਕਰਕੇ ਸਵਰਗਾਂ ਵਿੱਚ ਜਾਣ ਨੂੰ ਹੀ ਮੁਕਤੀ ਸਮਝ ਬੈਠਾ। ਮਰਨ ਮੁਕਤ, ਕਿ ਮਰ ਜਾਵਾਂਗੇ ਸਵਰਗਾਂ ਵਿੱਚ ਚਲੇ ਜਾਵਾਂਗੇ, ਇਹੋ ਹੀ ਮੁਕਤੀ ਹੈ। ਗਤ ਸਾਰ ਨਾ ਜਾਣਾ, ਪਰ ਜਿਹੜੀ ਅਸਲੀ ਗਤੀ ਹੈ, ਅਸਲੀ ਕਲਿਆਣ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣ ਦੀ ਹੈ, ਉਸ ਦੀ ਜੀਵ ਸਾਰ ਨੂੰ ਨਹੀਂ ਜਾਣਦਾ।
1: ਬੈਠੀ ਗੁਰੂ ਸ਼ਬਦ ਪਛਾਣਾ।
0: ਇਸ ਪ੍ਰਕਾਰ ਇਹ ਜਿਹੜੀ ਜੀਵ ਦੀ ਬਿਰਤੀ ਹੈ ਨਾ, ਇਹ ਕੰਠੇ ਕੰਢੇ ਤੇ ਅਸੰਗ ਹੋ ਬੈਠੀ ਹੈ। ਸਤ ਸੰਗਤ ਰੂਪੀ ਭਗਤੀ ਦੀ ਨਦੀ ਤੋਂ ਅਸੰਗ ਹੀ ਹੋ ਬੈਠੀ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੀ ਪਛਾਣ ਨਹੀਂ ਕਰਦੀ ਜੀਵ ਦੀ ਬੁੱਧੀ।
1: ਕੈਸੇ ਆੜ ਫਾਥੀ ਜਾਲ।
0: ਮਹਾਰਾਜ ਜੀ, ਫਿਰ ਇਸ ਪ੍ਰਕਾਰ ਪ੍ਰੇਮਾ ਭਗਤੀ ਨੂੰ ਕਿਵੇਂ ਜਾਣੀਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆੜ ਨਾਮ ਦੇ ਪੰਛੀ ਦੀ ਉਦਾਹਰਣ ਦਿੰਦੇ ਨੇ। ਇਹ ਵੀ ਸਾਧ ਸੰਗਤ ਜੀ, ਬਗਲੇ ਦੀ ਜਾਤੀ ਦਾ ਇੱਕ ਪੰਛੀ ਹੋਇਆ ਕਰਦਾ ਹੈ। ਲੱਤਾਂ ਬੜੀਆਂ ਲੰਬੀਆਂ ਹੁੰਦੀਆਂ ਨੇ, ਪਾਣੀ ਦੇ ਵਿੱਚ ਖੜਾ ਰਹਿੰਦਾ, ਜਦੋਂ ਮੱਛੀਆਂ ਨੇੜੇ ਆਉਂਦੀਆਂ ਨੇ ਤੇ ਖਾ ਲੈਂਦਾ, ਲਾਲਚ ਦੇ ਵਸ ਬਹੁਤ ਮੱਛੀਆਂ ਨੂੰ ਖਾਂਦਾ। ਇਹ ਜਿਹੜਾ ਆੜ ਨਾਮ ਦਾ ਪੰਛੀ ਹੈ ਨਾ, ਇਸ ਨੂੰ ਫਾਹ ਲੈਣ ਵਾਸਤੇ, ਫਸਾ ਲੈਣ ਵਾਸਤੇ ਸ਼ਿਕਾਰੀ ਲੋਕਾਂ ਨੇ ਪਹਿਲਾਂ ਹੀ ਜਾਲ ਲਾਇਆ ਹੁੰਦਾ। ਮੱਛੀਆਂ ਨੂੰ ਖਾਂਦਾ ਖਾਂਦਾ ਜਾਲ ਦੇ ਵਿੱਚ ਫਸ ਜਾਂਦਾ ਤੇ ਸ਼ਿਕਾਰੀਆਂ ਹੱਥੋਂ ਮਾਰਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਤੂੰ ਕੈਸੇ ਆੜ ਫਾਥੀ ਜਾਲ। ਜਿਸ ਪ੍ਰਕਾਰ ਭਾਈ ਆੜ ਨਾਮ ਦਾ ਪੰਛੀ ਫਾਥ ਫਾਥੀ ਜਾਲ, ਜਾਲ ਵਿੱਚ ਫਸ ਜਾਂਦਾ ਤੇ ਮਾਰਿਆ ਜਾਂਦਾ ਨਾ, ਤੂੰ ਕੈਸੇ ਆੜ ਫਾਥੀ ਜਾਲ। ਹੇ ਭਾਈ, ਹੇ ਜੀਵ ਇਸਤਰੀ, ਤੇਰੀ ਇਹ ਜਿਹੜੀ ਬੁੱਧੀ ਏ ਆੜ ਨਾਮ ਦੇ ਪੰਛੀ ਵਾਂਗੂ ਵਿਸ਼ੇ ਵਿਕਾਰਾਂ ਦੀਆਂ ਮੱਛੀਆਂ ਖਾਣ ਵਿੱਚ ਲੱਗੀ ਹੋਈ ਏ ਤੇ ਕਾਲ ਦੇ ਜਾਲ ਦੇ ਵਿੱਚ ਫਸ ਜਾਂਦੀ ਹੈ। ਤੂੰ ਕਿਉਂ ਇਸ ਪ੍ਰਕਾਰ ਆੜ ਵਾਂਗੂ ਫਸ ਰਿਹਾ ਹੈ ਕਾਲ ਦੇ ਜਾਲ ਵਿੱਚ? ਮਹਾਰਾਜ, ਕਿਵੇਂ ਬਚਿਆ ਜਾ ਸਕਦਾ ਕਾਲ ਦੇ ਜਾਲ ਤੋਂ? ਹਜ਼ੂਰ ਬਚਨ ਕਰਦੇ ਨੇ, ਅਲੱਖ ਪਰਮੇਸ਼ਰ ਜੀ ਦੇ ਨਾਮ ਨੂੰ ਸਤਿਗੁਰੂ ਜੀ ਦੇ ਪਾਸੋਂ ਕਿਉਂ ਨਹੀਂ ਮੰਗਦਾ? ਹੋਰ ਹੋਰ ਦਾਤਾਂ ਤੇ ਬੜੀਆਂ ਮੰਗਦਾ, ਜਿਵੇਂ ਔਲਾਦ ਨੇ, ਸੰਤਾਨ ਨੇ, ਬੱਚੇ ਤੋਂ ਬੱਚੇ ਨੇ, ਜੋ ਮੰਗਣਾ ਮਾਤਾ ਪਿਤਾ ਤੋਂ ਹੀ ਮੰਗਣਾ, ਮੰਗਣਾ ਤੇ ਆ ਕੇ ਗੁਰੂ ਤੋਂ ਹੀ ਹੈ, ਪਰ ਅਲੱਖ ਪਰਮੇਸ਼ਰ ਜੀ ਦਾ ਨਾਮ ਕਿਉਂ ਨਹੀਂ ਮੰਗਦਾ? ਜਿੱਥੇ ਬਾਕੀ ਦੀਆਂ ਦਾਤਾਂ ਮੰਗਦਾ, ਧਨ ਮੰਗਦਾ, ਅਰੋਗਤਾ ਮੰਗਦਾ, ਤੰਦਰੁਸਤੀ ਮੰਗਦਾ, ਸੁੱਖ ਮੰਗਦਾ, ਲਾਭ ਮੰਗਦਾ, ਨੌਕਰੀ ਮੰਗਦਾ, ਬਿਜ਼ਨਸ ਮੰਗਦਾ, ਵਪਾਰ ਮੰਗਦਾ, ਤਰੱਕੀ ਮੰਗਦਾ, ਧੀਆਂ ਪੁੱਤ ਪੁੱਤ ਪੋਤਰੇ ਮੰਗਦਾ, ਸਾਰੀਆਂ ਦਾਤਾਂ ਮੰਗਦਾ, ਉੱਥੇ ਨਾਮ ਕਿਉਂ ਨਹੀਂ ਮੰਗਦਾ? ਭਾਈ, ਨਾਮ ਨੂੰ ਪਹਿਲੇ ਨੰਬਰ 'ਤੇ ਰੱਖ ਤੇ ਦੁਨਿਆਵੀ ਦਾਤਾਂ ਨੂੰ ਦੂਜੇ ਨੰਬਰ 'ਤੇ ਰੱਖ। ਅਲੱਖ ਨਾ ਜਾਚਾਹੇ, ਆ ਕਰਕੇ ਅਲੱਖ ਪਰਮੇਸ਼ਰ ਜੀ ਦੇ ਨਾਮ ਨੂੰ ਕਿਉਂ ਨਹੀਂ ਮੰਗਦਾ? ਹਿਰਦੈ ਸੰਭਾਲ, ਨਾਮ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਹਿਰਦੇ ਵਿੱਚ ਨਾਮ ਨੂੰ ਸੰਭਾਲਣਾ ਕਰ, ਜਪਣਾ ਕਰ, ਆਰਾਧਨਾ ਕਰ, ਸਿਮਰਨਾ ਕਰ, ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ।
1: ਇੱਕ ਜੀ ਕਾ ਜੀਆ ਖਾਹੀ।
0: ਫਿਰ ਇਸ ਪ੍ਰਕਾਰ ਭਾਈ, ਇਹ ਜਿਹੜਾ ਆੜ ਹੈ ਨਾ, ਇੱਕ ਜੀ, ਇੱਕ ਆਪਣੇ ਜੀਵਨ ਨੂੰ ਬਚਾਉਣ ਵਾਸਤੇ, ਆਪਣੇ ਤਨ ਨੂੰ ਰੱਖਣ ਵਾਸਤੇ ਕਿੰਨੇ ਹੀ ਜੀਵਾਂ ਨੂੰ ਖਾਂਦਾ ਹੈ।
1: ਜਲ ਮਾਹੀ।
0: ਇਸ ਪ੍ਰਕਾਰ ਇਹ ਜਿਹੜੇ ਜੀਵ ਨੇ ਨਾ, ਆਪਣੇ ਇੱਕ ਜੀਵਨ ਨੂੰ ਬਚਾਉਣ ਵਾਸਤੇ ਕਿੰਨੇ ਜੀਵਾਂ ਨੂੰ ਹਿੰਸਕ ਹੋ ਕਰਕੇ ਮਾਰ ਮਾਰ ਕੇ ਖਾਈ ਜਾਂਦੇ ਹਨ, ਕਿਸੇ ਦੇ ਉੱਪਰ ਤਰਸ ਨਹੀਂ ਕਰਦੇ। ਦਇਆ ਜਾਣਾ ਜੀ ਕੀ, ਕਿਛ ਪੁੰਨ ਦਾਨ ਕਰੇ, ਉਪਦੇਸ਼ ਨੂੰ ਨਹੀਂ ਸਮਝਦੇ ਹਨ।
1: ਜਲ ਧਰਤੀ ਬੂਢੀ ਜਲ ਮਾਹੀ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜਲ ਧਰਤੀ, ਜਿਸ ਜਲ ਤੋਂ, ਮੋਹ ਦੇ ਜਲ ਤੋਂ ਤਰਨ ਵਾਲੇ ਹੋ ਕਰਕੇ ਤਰਨਾ ਸੀ, ਉਸ ਤੋਂ ਤਰੇ ਹੀ ਨਹੀਂ। ਬੂਢੀ ਜਲ ਮਾਹੀ, ਜ਼ਿੰਦਗੀ ਐਸੀ ਹੋ ਰਹੀ ਏ, ਜੀਵਨ ਐਸੇ ਹੋ ਰਹੇ ਨੇ, ਇਹ ਜੀਵਾਂ ਦੀ ਬੁੱਧੀ ਐਸੀ ਹੋ ਰਹੀ ਏ, ਪਦਾਰਥਾਂ ਰੂਪੀ ਜਲ ਦੇ ਅੰਦਰ ਹੀ ਡੁੱਬ ਰਹੀ ਹੈ।
1: ਪ੍ਰਤ ਪਾਨੀ।
0: ਸੋ ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਸਾਰੇ ਜਿਹੜੇ ਜੀਵ ਨੇ ਨਾ ਪਰਮੇਸ਼ਰ ਜੀ ਨੇ ਪੈਦਾ ਕੀਤੇ ਨੇ, ਇਸ ਪ੍ਰਕਾਰ ਨਹੀਂ ਜਾਣਦੇ ਹਨ।
1: ਪਕੜੀ ਤਬ ਹੀ ਪਛਤਾਨੀ,
0: ਦੂਜਿਆਂ ਨੂੰ ਖੋ ਖਿੰਜ ਕੇ ਖਾਈ ਜਾਣਾ, ਦੂਜਿਆਂ ਨੂੰ ਝਿੜਕੀ ਜਾਣਾ, ਅੱਖਾਂ ਦਿਖਾਈ ਜਾਣੀਆਂ, ਦਬਕੇ ਮਾਰੀ ਜਾਣੇ, ਕੌੜੇ ਬੋਲ ਬੋਲੀ ਜਾਣੇ, ਖੁਦ ਨੂੰ ਵੱਡਾ ਆਖੀ ਜਾਣਾ, ਆਪਣੇ ਬਰਾਬਰ ਕਿਸੇ ਨੂੰ ਜਾਣਨਾ ਨਾ, ਸਭ ਨੂੰ ਨੀਵਾਂ ਜਾਣ ਕੇ ਕੌੜੇ ਬੋਲ ਬੋਲਣੇ, ਉਦੋਂ ਤੇ ਇਸ ਪ੍ਰਕਾਰ ਦੀ ਹਾਲਤ ਬਣੀ ਹੈ। ਜਬ ਪਕੜੀ, ਜਿਸ ਵੇਲੇ ਫਿਰ ਜਿੰਦੜੀ ਫੜੀ ਜਾਂਦੀ ਹੈ ਨਾ ਜਬਾਂ ਦੁਆਰਾ, ਤਬ ਹੀ ਪਛਤਾਨੀ, ਫਿਰ ਬੜਾ ਜਿੰਦੜੀ ਪਛਤਾਤਾਪ ਕਰਦੀ ਹੈ। ਜੇ ਪਹਿਲਾਂ ਪਤਾ ਹੁੰਦਾ, ਜਿਹੜਾ ਸਮਾਂ ਵਿਸ਼ਿਆਂ ਵਿੱਚ ਲਾਇਆ, ਦੂਜਿਆਂ ਨੂੰ ਨੀਵਾਂ ਦਿਖਾਉਣ ਵਿੱਚ ਲਾਇਆ, ਨਿੰਦਿਆ ਦੇ ਵਿੱਚ ਚੁਗਲੀ ਦੇ ਵਿੱਚ ਲਿਖਾਇਆ, ਦੂਸਰਿਆਂ ਵਿੱਚ ਦੋਸ਼ ਆਰੋਪਣ ਵਿੱਚ ਲਾਇਆ, ਜਿਹੜਾ ਸਮਾਂ ਕੇਵਲ ਤਾਂ ਕੇਵਲ ਸੌ ਸੌ ਕਰਕੇ ਗੁਜ਼ਾਰਿਆ, ਜੇ ਪਹਿਲਾਂ ਪਤਾ ਹੁੰਦਾ ਤੇ ਮੈਂ ਜ਼ਰੂਰ ਨਾਮ ਜਪ ਲੈਂਦਾ। ਇਵੇਂ ਜੀਵ ਦੀ ਜਿੰਦੜੀ ਦੀ ਫਿਰ ਬਹੁਤਾ ਪਛਤਾਤਾਪ ਕਰਦੀ ਹੈ।
1: ਜਬ ਗਲ ਫਾਸ ਪੜੀ ਅਤ ਭਾਰੀ,
0: ਜਿਸ ਵੇਲੇ ਜਮਾਂ ਦੀ ਫਾਹੀ ਗਲ ਦੇ ਵਿੱਚ ਪੈਂਦੀ ਹੈ ਨਾ, ਤੇ ਇਸ ਵੇਲੇ ਵੱਡੀ ਭਾਰੀ ਬਿਪਤਾ ਬਣ ਆਉਂਦੀ ਏ। ਉਸ ਬਿਪਤਾ ਤੋਂ ਫਿਰ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੀ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਨਾ ਮਾਤਾ ਨਾ ਪਿਤਾ ਨਾ ਸਪੁੱਤਰ ਨਾ ਭਰਾ ਨਾ ਦੋਸਤ ਨਾ ਮਿੱਤਰ ਨਾ ਰਿਸ਼ਤੇਦਾਰ ਨਾ ਸੰਬੰਧੀ ਨਾ ਕੋਈ ਆਫਿਸਰ ਨਾ ਕੋਈ ਅਹੁਦਾ ਫਿਰ ਬਚਾਉਣ ਵਾਲਾ ਨਹੀਂ। ਇਸ ਪ੍ਰਕਾਰ ਭਾਈ, ਜਿਸ ਵੇਲੇ ਗਲ ਦੇ ਵਿੱਚ ਫਾਹੀ ਪੈ ਜਾਂਦੀ ਹੈ ਨਾ ਜਮਾਂ ਦੀ, ਜੀਵ ਦੇ ਉੱਪਰ ਫਿਰ ਵੱਡੀ ਭਾਰੀ ਬਿਪਤਾ ਬਣ ਆਉਂਦੀ
1: ਹੈ।
0: ਇਹ ਜਿਹੜੇ ਸ਼ਕਾਮ ਕਰਮਾਂ ਦੇ ਖੰਭ ਲਾਏ ਨੇ ਨਾ, ਇਹਨਾਂ ਦੇ ਨਾਲ ਸ਼ਕਾਮ ਕਰਮ ਕਰਕੇ ਸਵਰਗਾਂ ਵਿੱਚ ਚਲੇ ਜਾਵਾਂਗੇ, ਬ੍ਰਹਮ ਲੋਕ ਚਲੇ ਜਾਵਾਂਗੇ, ਊਡ ਨਾ ਸਕੈ, ਇਹਨਾਂ ਸ਼ਕਾਮ ਕਰਮਾਂ ਰੂਪੀ ਖੰਭਾਂ ਦੇ ਨਾਲ ਫਿਰ ਉੱਡਿਆ ਨਹੀਂ ਜਾਂਦਾ। ਪੰਖ ਪਸਾਰੀ, ਕੋਈ ਕਿੰਨੇ ਪੰਖ ਪਸਾਰਨ ਦਾ ਯਤਨ ਕਰੇ, ਇਸੇ ਪ੍ਰਕਾਰ
1: ਪੰਖ ਪਸਾਰੀ
0: ਭਾਈ, ਸ਼ਕਾਮ ਕਰਮ ਕਰਨ ਵਾਲੇ ਜਿਹੜੇ ਜੀਵ ਨੇ ਸੰਸਾਰ ਦੇ ਮੋਹ ਦੇ ਵਿੱਚ ਐਸਾ ਫਸ ਜਾਂਦੇ ਨੇ ਜਿਵੇਂ ਇਹ ਆੜ ਨਾਮ ਦਾ ਪੰਛੀ ਜਾਲ ਵਿੱਚ ਫਸ ਜਾਂਦਾ ਤੇ ਉੱਡ ਨਹੀਂ ਸਕਦਾ। ਮੋਹ ਰੂਪੀ ਜਾਲ ਵਿੱਚ ਫਸ ਜਾਂਦੇ ਨੇ ਫਿਰ ਉੱਡ ਨਾ ਸਕੈ, ਤੇ ਜਿਹੜਾ ਜਾਲ ਵਿੱਚ ਫਸ ਗਿਆ ਉਹ ਪੰਛੀ ਖੰਭ ਬੜੇ ਮਾਰਦਾ, ਫੜ ਫੜਾਉਂਦਾ ਬੜਾ, ਪਰ ਉੱਡਿਆ ਨਹੀਂ ਜਾਂਦਾ। ਭਾਈ ਐਵੇਂ ਸ਼ਕਾਮ ਕਰਮਾਂ ਵਾਲੇ ਖੰਭ ਤੇ ਬੜੇ ਪਸਾਰਦੇ ਨੇ, ਫੜ ਫੜਾਉਂਦੇ ਬਹੁਤ ਨੇ, ਉੱਡਿਆ ਨਹੀਂ ਜਾਂਦਾ, ਮੋਹ ਰੂਪੀ ਜਾਲ ਵਿੱਚ ਐਸੇ ਫਸ ਜਾਂਦੇ ਹਨ ਜੀਓ। ਪਰ ਇਹ ਜਿਹੜੇ ਮਨਮੁਖ ਲੋਕ ਨੇ, ਮੁਗਧ ਲੋਕ ਨੇ, ਗਵਾਰ ਲੋਕ ਨੇ, ਢੋਰ ਪਸ਼ੂ ਲੋਕ ਨੇ, ਮਨ ਕਰਕੇ ਮੂਰਖ ਲੋਕ ਨੇ, ਰਸ ਚੂ ਗਹੇ, ਤਾਂ ਵੀ ਭਾਈ ਕਾਮ ਇਤਿਆਦਿਕ ਵਿਸ਼ਿਆਂ ਦੇ ਰਸੀਏ ਹੋ ਕਰਕੇ ਨਾ ਇਹਨਾਂ ਨੂੰ ਹੀ ਚੁਗਣਾ ਕਰਦੇ ਨੇ, ਅਰਥਾਤ ਵਿਸ਼ੇ ਵਿਕਾਰਾਂ ਦੇ ਵਿੱਚ ਅਲੱਗ ਕਰਕੇ ਹੀ ਜੀਵਨ ਬਤੀਤ ਕਰਦੇ ਹਨ।
1: ਫਾਥੀ ਛੂਟ ਹੈ ਗੁਣ ਗਿਆਨ ਵਿਚਾਰ,
0: ਜਿਸ ਪ੍ਰਕਾਰ ਮਛਲੀਆਂ ਰੂਪੀ ਚੋਗ ਨੂੰ ਚੁਗਦਾ ਹੋਇਆ ਆੜ ਨਾਮ ਦਾ ਜਿਹੜਾ ਪੰਛੀ ਉਹ ਫਸ ਜਾਂਦਾ ਹੈ, ਇਸ ਪ੍ਰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰਸੀਏ ਹੋ ਕਰਕੇ ਸ਼ਕਾਮ ਕਰਮੀ ਜਿਹੜੇ ਨੇ ਇਹ ਰਸ ਚੁਗ ਹੈ ਉਹਨਾਂ ਦੇ ਰਸੀਏ ਹੋ ਕਰਕੇ ਉਹਨਾਂ ਨੂੰ ਸੁੱਖ ਜਾਣ ਕਰਕੇ ਸੁੱਖ ਰੂਪੀ ਚੋਗੇ ਨੂੰ ਚੁਗਣਾ ਲੋੜਦੇ ਨੇ। ਐਸੇ ਮਨਮੁਖ ਗਵਾਰ ਬੇਸਮਝ ਲੋਕ ਹੋ ਰਹੇ ਨੇ। ਫਾਤੀ ਛੂਟਹੇ ਗੁਣ ਗਿਆਨ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿੰਦੜੀ ਫਿਰ ਛੁੱਟੇ ਕਿਵੇਂ, ਇਹ ਜੀਵ ਦਾ ਛੁਟਕਾਰਾ ਕਿਵੇਂ ਹੋਵੇ, ਇਹ ਕਾਲ ਰੂਪੀ ਜਾਲ ਤੋਂ ਮੋਹ ਰੂਪੀ ਜਾਲ ਤੋਂ ਕਿਵੇਂ ਬਚਿਆ ਜਾਵੇ, ਤੇ ਹਜ਼ੂਰ ਬਚਨ ਕਰਦੇ ਨੇ ਫਾਥੀ ਛੂਟਹੇ, ਇਹ ਜਿੰਦੜੀ ਫਾਹੀ ਹੋਈ ਫਸੀ ਹੋਈ ਕਾਲ ਅਤੇ ਮੋਹ ਦੇ ਜਾਲ ਚੋਂ ਤਾਂ ਛੁੱਟਦੀ ਹੈ। ਫਾਥੀ ਛੂਟਹੇ, ਇਹ ਜਿਹੜੀ ਬੁੱਧੀ ਹੈ ਨਾ ਮੋਹ ਅਤੇ ਇਸੇ ਪ੍ਰਕਾਰ ਕਾਲ ਦੇ ਜਾਲ ਤੋਂ ਤਾਂ ਛੁੱਟਦੀ ਏ ਗੁਣ ਗਿਆਨ ਵਿਚਾਰ, ਜੇ ਗੁਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਵਿਚਾਰ ਪ੍ਰਾਪਤ ਕਰੇ, ਪਰਮੇਸ਼ਰ ਜੀ ਦੇ ਗੁਣ ਸਰੂਪ ਨਾਮ ਦੀ ਵਿਚਾਰ ਕਰੇ, ਫਿਰ ਹਿਰਦੇ ਦੇ ਅੰਦਰ ਇਸ ਪ੍ਰਕਾਰ ਗਿਆਨ ਪ੍ਰਗਟ ਹੋ ਆਉਂਦਾ ਹੈ, ਤਾਂ ਛੁੱਟਦਾ ਹੈ ਗਿਆਨ ਕਰਕੇ।
1: ਸਤਿਗੁਰ ਸੇਵ ਟੂਟੈ ਜਮ ਕਾਲ,
0: ਸੋ ਮਹਾਰਾਜ ਇਹ ਜਿਹੜਾ ਜਮ ਦਾ ਜਾਲ ਹੈ ਕਾਲ ਦੀ ਫਾਹੀ ਵਿੱਚ ਫਸਾਉਣ ਵਾਲਾ, ਜਨਮ ਮਰਨ ਨੂੰ ਦੇਣ ਵਾਲਾ, ਇਸ ਤੋਂ ਕਿਵੇਂ ਛੁੱਟੀਦਾ? ਹਜ਼ੂਰ ਬਚਨ ਕਰਦੇ ਨੇ ਭਾਈ ਸਤਿਗੁਰ ਸੇਵ, ਸਤਿਗੁਰ ਜੀ ਦੀ ਸੇਵਾ ਕਰਕੇ ਛੁੱਟੀਦਾ। ਜਿਹੜੇ ਸਤਿਗੁਰੂ ਜੀ ਦੀ ਹੱਥੀਂ ਟਹਿਲ ਸੇਵਾ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ ਦਾ ਜਪ ਕਰਨੇ ਰੂਪੀ ਸੇਵਾ ਕਰਦੇ ਨੇ, ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਕੀਰਤਨ ਕਰਨੇ ਰੂਪੀ ਸੇਵਾ ਕਰਦੇ ਨੇ, ਉਹਨਾਂ ਦੇ ਜਮ ਕਾਲ ਦਾ, ਕਾਲ ਕਰਨੇ ਵਾਲਾ ਜਿਹੜਾ ਜਮ ਹੈ ਤੇ ਇਸ ਦਾ ਜਾਲ ਟੁੱਟ ਜਾਂਦਾ ਹੈ, ਉਹ ਕਾਲ ਦੇ ਜਾਲ ਵਿੱਚ ਨਹੀਂ ਫਸਦੇ ਹਨ ਜੀਓ।
1: ਹਿਰਦੈ ਸਾਚਾ ਸ਼ਬਦ ਸਮਾਲ,
0: ਮਹਾਰਾਜ ਫਿਰ ਸਾਡਾ ਕਿਵੇਂ ਛੁਟਕਾਰਾ ਹੋਵੇ? ਸਾਡੇ ਤਾਂ ਉਪਦੇਸ਼ ਦੀ ਦਾਤ ਬਖਸ਼ੋ ਜੀ, ਹਜ਼ੂਰ ਬਚਨ ਕਰਦੇ ਨੇ ਭਾਈ ਜਿਹੜੇ ਹਿਰਦੇ ਦੇ ਅੰਦਰ ਵਿਕਾਰਾਂ ਦੀ ਚਿਤਵਨੀ ਹੈ ਨਾ ਇਸ ਨੂੰ ਛੱਡ ਦੇ। ਜਿਹੜੀ ਹਿਰਦੇ ਦੇ ਅੰਦਰ ਕਲਪਨਾ ਹਰ ਵੇਲੇ ਬਣੀ ਰਹਿੰਦੀ ਹੈ ਨਾ ਸੰਕਲਪਾਂ ਵਿਕਲਪਾਂ ਦੀ ਇਸ ਨੂੰ ਛੱਡ ਦੇ। ਹਿਰਦੈ ਸਾਚਾ ਸ਼ਬਦ ਸੰਭਾਲ, ਪਾਵਨ ਗੁਰ ਉਪਦੇਸ਼ ਨੂੰ ਹਿਰਦੇ ਦੇ ਵਿੱਚ ਸੰਭਾਲਣਾ ਕਰ। ਪਾਵਨ ਗੁਰ ਸ਼ਬਦ ਉਪਦੇਸ਼ ਦੁਆਰਾ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਦਾ ਜਪ ਕਰ ਭਾਈ, ਤਰ ਜਾਵੇਗਾ।
1: ਗੁਰਮਤਿ ਸਾਚੀ ਸ਼ਬਦ ਹੈ ਸਾਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਸੱਚੀ ਹੈ। ਗੁਰਮਤਿ ਸਤਿਗੁਰੂ ਜੀ ਦੀ ਮਤ, ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦੀ ਦਿੱਤੀ ਹੋਈ ਅਕਲ, ਇਹ ਸੱਚੀ ਹੈ। ਇਸ ਸੱਚੀ ਸਿੱਖਿਆ ਦੁਆਰਾ ਭਾਈ ਜਿਹੜਾ ਸਤਿਗੁਰਾਂ ਦਾ ਉਪਦੇਸ਼ ਗੁਰ ਸ਼ਬਦ ਗੁਰੂ ਕਾ ਬਖਸ਼ਿਆ ਨਾਮ ਸ੍ਰੇਸ਼ਟ ਹੈ ਨਾ, ਉਸ ਗੁਰ ਸ਼ਬਦ ਨੂੰ ਗੁਰੂ ਨਾਮ ਗੁਰੂ ਉਪਦੇਸ਼ ਨੂੰ ਸੰਭਾਲਣਾ ਕਰ।
1: ਨਾਮ ਰੱਖਾ
0: ਭਾਈ, ਇਹ ਸਿਧਾਂਤ ਜਾਣ ਲੈਣਾ ਕਰੋ। ਸੰਸਾਰ ਸਾਗਰ ਤੋਂ ਤਰਦਾ ਉਹੀ ਹੋਈ ਹੈ ਜਿਹੜਾ ਗੁਰੂ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਜੋ ਹਿਰਦੇ ਦੇ ਵਿੱਚੋਂ ਨਾਮ ਨੂੰ ਕਦੇ ਵਿਸਾਰਦਾ ਨਹੀਂ, ਮਨ ਦੇ ਅੰਦਰ ਚਿੰਤਨ ਸਦਾ ਨਾਮ ਦਾ ਕਰਦਾ, ਉਹ ਤਰਦਾ ਹੈ।
1: ਦੁੱਖ ਆ ਗਏ ਜੇ ਭੋਗ ਬਿਲਾਸੇ,
0: ਸੋ ਮਹਾਰਾਜ ਜਿਹੜੇ ਭੋਗ ਬਿਲਾਸਾਂ ਖਾਣ ਪੀਣ ਹੰਡਾਉਣ ਦੇ ਭੋਗ ਬਿਲਾਸਾਂ ਵਿੱਚ ਲੱਗੇ ਰਹਿੰਦੇ ਨੇ, ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜੇ ਇਸ ਪ੍ਰਕਾਰ ਖਾਣ ਭੋਗਣ ਖੱਟਣ ਵਿੱਚ ਜੀਵਨ ਗਵਾ ਦਿੰਦੇ ਨੇ ਨਾ, ਕਿ ਜਿਹੜਾ ਖਾ ਲਿਆ ਸੋ ਖੱਟ ਲਿਆ, ਜਿੰਨਾ ਖਾ ਲਿਆ ਉਹੀ ਆਪਣਾ, ਲਾਲਚ ਵਿੱਚ ਹੋ ਕਰਕੇ ਖਾਣ ਪੀਣ ਭੋਗਣ ਦੇ ਬਿਲਾਸਾਂ ਵਿੱਚ ਲੱਗੇ ਰਹਿੰਦੇ ਨੇ, ਸੇ ਦੁੱਖ ਆਗਾ ਹੈ। ਉਹਨਾਂ ਪ੍ਰਾਣੀਆਂ ਨੂੰ ਅੱਗੇ ਦਰਗਾਹ ਦੇ ਅੰਦਰ ਬਹੁਤਾ ਹੀ ਦੁੱਖ ਮਿਲਦਾ, ਖੱਖਾ ਮੁਕਤਾ ਜਿਹੜਾ ਬਹੁਤੇ ਦੁੱਖਾਂ ਦਾ ਵਾਚਕ ਹੈ। ਜਮਾਂ ਦੇ ਦੁੱਖ ਮਿਲਦੇ ਨੇ, ਜਮਾਂ ਦੇ ਦੁਆਰਾ ਬੇਅੰਤ ਪ੍ਰਕਾਰ ਦੇ ਦੁੱਖ ਦਿੱਤੇ ਜਾਂਦੇ ਨੇ। ਸਾਧ ਸੰਗਤ ਜੀ ਜਿਹੜਾ ਗਰੁੜ ਪੁਰਾਣ ਹੈ ਨਾ, ਉਸ ਦੇ ਵਿੱਚ ਵਿਸ਼ੇਸ਼ ਕਰਕੇ ਜਮਾਂ ਦੇ ਦੁੱਖ ਹੀ ਬਿਆਨ ਕੀਤੇ ਨੇ। ਜਿਹੜਾ ਝੂਠ ਬੋਲੇ ਉਸਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਹੈ, ਨਿੰਦਿਆ ਕਰਨ ਵਾਲੇ ਦੀ ਜ਼ੁਬਾਨ ਕੱਟੀ ਜਾਂਦੀ ਹੈ, ਨਿੰਦਿਆ ਅਤੇ ਝੂਠ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ। ਇਸੇ ਪ੍ਰਕਾਰ ਜਿਹੜੇ ਕੁਕਰਮੀ ਨੇ ਤੇਲ ਦੇ ਕੜਾਹਿਆਂ ਵਿੱਚ ਤਲੇ ਜਾਂਦੇ ਨੇ, ਲੋਹੇ ਦੇ ਥੰਮ ਲਾਲ ਕਰਕੇ ਤਪਦੇ ਹੋਏ ਥੰਮਾਂ ਦੇ ਨਾਲ ਲਾਇਆ ਜਾਂਦਾ, ਇਸ ਪ੍ਰਕਾਰ ਦੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਇਸੇ ਪ੍ਰਕਾਰ ਜਿਹੜੇ ਪਾਪਕਰਮੀ ਮੰਦਕਰਮੀ ਨਸ਼ਿਆਂ ਦੇ ਸੇਵਨ ਕਰਦੇ ਨੇ ਨਾ, ਬਹੁਤ ਮੋਟੇ ਮੋਟੇ ਕੀੜੇ ਉਹਨਾਂ ਦੇ ਉੱਪਰ ਸੁੱਟ ਦਿੱਤੇ ਜਾਂਦੇ ਨੇ ਅਤੇ ਕੀੜੇ ਉਹਨਾਂ ਦੇ ਸਰੀਰ ਨੂੰ ਤੋੜ ਤੋੜ ਕੇ ਖਾਂਦੇ ਨੇ। ਦੁਨੀਆਂ ਦੇ ਅੰਦਰ ਵੀ ਕਿਸੇ ਨੂੰ ਜੇ ਬਹੁਤ ਵੱਡਾ ਭਾਰੀ ਸ਼ਰਾਬ ਦੇਣਾ ਹੋਵੇ ਨਾ, ਤਾਂ ਕਿਹਾ ਜਾਂਦਾ ਕੀੜੇ ਪੈ ਕੇ ਮਰੇਗਾ। ਜਿਉਂਦੇ ਦੇ ਮਾਸ ਨੂੰ ਕੀੜੇ ਖਾ ਤੋੜ ਕੇ ਖਾਣ, ਇਹ ਬਹੁਤ ਵੱਡੀ ਸਜ਼ਾ ਏ। ਅਤੇ ਦਰਗਾਹ ਦੇ ਅੰਦਰ ਫਿਰ ਜਮਾਂ ਦੁਆਰਾ ਐਸੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਉਹ ਕਿੰਨੇ ਕੁ ਹਜ਼ਾਰਾਂ ਸਾਲਾਂ ਦੀਆਂ ਸਜ਼ਾ ਨੇ, ਉਹਨਾਂ ਸਾਲਾਂ ਦਾ ਅੰਤ ਨਹੀਂ, ਕਿੰਨੀਆਂ ਕੁ ਸਜ਼ਾਵਾਂ ਨੇ ਉਹਨਾਂ ਦੀ ਗਿਣਤੀ ਕਰਕੇ ਉਹਨਾਂ ਨੂੰ ਇਸ ਪ੍ਰਕਾਰ ਗਿਣਿਆ ਵੀ ਨਹੀਂ ਜਾ ਸਕਦਾ। ਹਜ਼ੂਰ ਬਚਨ ਕਰਦੇ ਨੇ, ਸੇ ਦੁੱਖ ਖੱਖਾ ਮੁਕਤਾ ਬਹੁ ਦੁੱਖਾਂ ਦਾ ਵਾਚਕ ਆਗੈ। ਅੱਗੇ ਦਰਗਾਹ ਦੇ ਵਿੱਚ ਭਾਈ ਉਹਨਾਂ ਨੂੰ ਦੁੱਖ ਹੀ ਦੁੱਖ, ਬਹੁਤੇ ਦੁੱਖ ਮਿਲਦੇ ਹਨ।
1: ਭੋਗ ਬਿਲਾਸੇ,
0: ਜਿਹੜੇ ਭੋਗ ਬਿਲਾਸਾਂ ਵਿੱਚ ਲੱਗ ਕਰਕੇ ਜੀਵਨ ਬਰਬਾਦ ਕਰਦੇ ਹਨ।
1: ਨਾਨਕ ਮੁਕਤ ਨਹੀਂ ਬਿਨ ਨਾਵਾ ਸਾਚੇ,
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਸਿਧਾਂਤ ਜਾਣ ਲਵੋ, ਮੁਕਤ ਨਹੀਂ ਉਹ ਪ੍ਰਾਣੀ ਮੁਕਤ ਨਹੀਂ ਹੁੰਦਾ ਜਿਹੜਾ ਨਾਮ ਨੂੰ ਨਹੀਂ ਜਪਦਾ। ਬਿਨ ਨਾਵੈ ਸਾਚੇ, ਜਿਹੜਾ ਸੱਚੇ ਨਾਮ ਦਾ ਸਿਮਰਨ ਨਹੀਂ ਕਰਦਾ ਨਾ, ਭਾਵੇਂ ਉਹ ਕਿੱਡਾ ਰਾਜਾ ਹੋਵੇ ਮਹਾਰਾਜਾ ਹੋਵੇ, ਉਹ ਭਾਵੇਂ ਕਿੱਡੇ ਰੁਤਬੇ ਨੂੰ ਰੱਖਣ ਵਾਲਾ ਹੋਵੇ, ਕਿੱਡਾ ਆਫਿਸਰ ਹੋਵੇ, ਕਿੱਡਾ ਧਨਾਢ ਹੋਵੇ, ਕਿੱਡਾ ਸ਼ਾਹ ਹੋਵੇ, ਕਿੱਡਾ ਪਾਤਸ਼ਾਹ ਹੋਵੇ, ਕਿੱਡੇ ਰੁਤਬੇ ਨੂੰ ਰੱਖਣ ਵਾਲਾ ਹੋਵੇ, ਕਿੰਨੀਆਂ ਰਿਧੀਆਂ ਵਾਲਾ ਹੋਵੇ, ਕਿੰਨੀਆਂ ਸਿੱਧੀਆਂ ਵਾਲਾ ਹੋਵੇ, ਵਾਕ ਸਿੱਧੀ ਵਾਲਾ ਹੋਵੇ, ਇਸ ਪ੍ਰਕਾਰ ਕੈਸੇ ਵੀ ਕਰਤੱਬਾਂ ਨੂੰ ਕਰਨ ਵਾਲਾ ਹੋਵੇ, ਪਰ ਜੇ ਨਾਮ ਦਾ ਰਸੀਆ ਨਹੀਂ ਤਾਂ ਮੁਕਤੀ ਨਹੀਂ ਪਾ ਸਕਦਾ। ਇਹ ਰਿਧੀਆਂ ਸਿੱਧੀਆਂ ਇੱਥੇ ਪ੍ਰਾਪਤ ਕੀਤੀਆਂ ਇੱਥੇ ਹੀ ਰਹਿ ਜਾਣੀਆਂ ਨੇ, ਇਹ ਨਾਲ ਨਹੀਂ ਜਾਂਦੀਆਂ। ਇਹ ਰਿਧੀਆਂ ਸਿੱਧੀਆਂ ਕਰਮਾਂ ਦੇ ਲੇਖੇ 'ਚੋਂ ਨਹੀਂ ਬਚਾਉਂਦੀਆਂ, ਇਹ ਰਿਧੀਆਂ ਸਿੱਧੀਆਂ ਪਰਮੇਸ਼ਰ ਜੀ ਦੇ ਨਾਲ ਨਹੀਂ ਮਿਲਾਉਂਦੀਆਂ। ਜਿਹੜੇ ਤਾਂ ਸਤਵਾਦੀ ਧਰਮਾਤਮਾ ਜਿਨ੍ਹਾਂ ਦੀ ਸੇਵਾ ਵਿੱਚ ਲੱਗੀਆਂ ਉਹ ਤਾਂ ਪਰਉਪਕਾਰ ਵਾਸਤੇ ਵਰਤਦੇ ਨੇ, ਅਤੇ ਜਿਹੜੇ ਰਿਧੀਆਂ ਸਿੱਧੀਆਂ ਨੂੰ ਸਿੱਧਾਂ ਵਾਂਗੂ ਪੀਰਾਂ ਵਾਂਗੂ ਯੋਗੀਆਂ ਵਾਂਗੂ ਹੰਕਾਰੀ ਹੋ ਕਰਕੇ ਚਮਤਕਾਰੇ ਵਿਖਾਏ, ਦੂਜਿਆਂ ਨੂੰ ਡਰਾ ਲਿਆ, ਪੂਜਾ ਭੇਟਾ ਲੈ ਰਹੀਆਂ ਅਤੇ ਪਹਾੜਾਂ 'ਤੇ ਚਲੇ ਗਏ, ਫਿਰ ਇਹ ਰਿਧੀਆਂ ਸਿੱਧੀਆਂ ਵੀ ਨਹੀਂ ਬਚਾਉਂਦੀਆਂ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੱਚੇ ਅੰਮ੍ਰਿਤ ਨਾਮ ਦੇ ਜਪ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ, ਭਾਵੇਂ ਕਿਸੇ ਧਰਮ ਦਾ ਹੋਵੇ, ਭਾਵੇਂ ਕਿਸੇ ਸਰੀਰ ਵਾਲਾ ਹੋਵੇ, ਨਾ ਇਸਤਰੀ ਦਾ ਭੇਦ ਨਾ ਪੁਰਖ ਦਾ ਭੇਦ। ਜੇ ਨਾਮ ਨਹੀਂ ਜਪਿਆ, ਨਾ ਇਸਤਰੀ ਮੁਕਤ ਨਾ ਪੁਰਖ ਮੁਕਤ, ਨਾ ਚਾਰੇ ਵਰਣਾਂ 'ਚੋਂ ਕੋਈ ਮੁਕਤ, ਨਾ ਆਸ਼ਰਮਾਂ 'ਚੋਂ ਮੁਕਤ, ਨਾ ਸਾਰੀ ਪ੍ਰਿਥਵੀ 'ਚੋਂ ਮੁਕਤ, ਨਾ ਚਾਰੇ ਖਾਣੀਆਂ 'ਚੋਂ ਮੁਕਤ, ਜਿਹੜਾ ਨਾਮ ਨਹੀਂ ਜਪਦਾ ਭਾਈ ਅੱਗੇ ਦਰਗਾਹ ਦੇ ਅੰਦਰ ਦੁੱਖ ਭੋਗਣੇ ਪੈਂਦੇ ਨੇ, ਜੂਨਾਂ ਦੇ ਵਿੱਚੋਂ ਛੁਟਕਾਰਾ ਮੁਕਤੀ ਕਿਸੇ ਨੂੰ ਵੀ ਨਹੀਂ ਮਿਲਦੀ ਹੈ ਜੀ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਹੜੇ ਸ਼ਕਾਮ ਕਰਮ ਕਰਨ ਵਾਲੇ ਨੇ ਆੜ ਪੰਛੀ ਦੀ ਉਦਾਹਰਣ ਦੇ ਕਰਕੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੂੰਜ ਦੇ ਜਾਤੀ ਦੇ ਜੀਵ ਦੀ ਪੰਛੀ ਦੀ ਉਦਾਹਰਣ ਦੇ ਕਰਕੇ ਸਮਝਾਇਆ ਹੈ। ਭਾਈ ਉਹ ਪਾਣੀ ਭਰ ਕਰਕੇ ਜਿਹੜਾ ਉੱਡ ਜਾਂਦਾ ਧਰਤੀ ਤੋਂ, ਪਾਣੀ ਮੁੱਕ ਜਾਂਦਾ ਫਿਰ ਆ ਜਾਂਦਾ। ਸ਼ਕਾਮ ਕਰਮਾਂ ਨੂੰ ਕਰਨ ਵਾਲੇ ਸ਼ਕਾਮ ਕਰਮਾਂ ਰੂਪੀ ਪਾਣੀ ਨੂੰ ਹਿਰਦੇ ਵਿੱਚ ਭਰ ਕੇ ਉੱਡ ਜਾਂਦੇ ਨੇ ਸਵਰਗ ਬ੍ਰਹਮ ਲੋਕ ਵਿੱਚ, ਤੇ ਜਦੋਂ ਪੁੰਨ ਕਰਮ ਮੁੱਕ ਜਾਂਦੇ ਨੇ ਫਿਰ ਜੂਨਾਂ 'ਚ ਆ ਜਾਂਦੇ ਨੇ। ਛੁੱਟਦੇ ਨਹੀਂ, ਛੁੱਟਦੇ ਕੇਵਲ ਤਾਂ ਕੇਵਲ ਨਾਮ ਦੇ ਰਸੀਏ ਨੇ। ਇਹ ਸਵਰਗਾਂ ਤੋਂ, ਬ੍ਰਹਮ ਲੋਕ ਦੇ ਸਾਰੇ ਭੋਗਾਂ ਤੋਂ ਉਪਰਾਮ ਰਹਿੰਦੇ ਨੇ। ਇੱਥੋਂ ਦੇ ਭੋਗਾਂ ਸੁੱਖਾਂ ਨੂੰ ਇਕਾਕਮਿਸ਼ਟ ਸਮਝਾਣਦੇ ਨੇ, ਵਾਹਿਗੁਰੂ ਜੀ ਦੇ ਚਰਣਾਂ ਦੇ ਨਾਲ ਹੀ ਪਿਆਰ ਕਰਦੇ ਨੇ, ਵਾਹਿਗੁਰੂ ਜੀ ਦੇ ਨਾਮ ਦਾ ਹੀ ਜਪ ਕਰਦੇ ਨੇ, ਫਿਰ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਸਰੂਪ ਰੂਪ ਦੇ ਵਿੱਚ ਹੀ ਮੇਲ ਲੈਂਦੇ ਨੇ। ਨਾ ਕਦੇ ਵਾਹਿਗੁਰੂ ਜੀ ਨੂੰ ਕਾਲ ਪਾਉਂਦਾ ਅਤੇ ਨਾ ਕਦੇ ਵਾਹਿਗੁਰੂ ਜੀ ਦੇ ਅੰਦਰ ਸਮਾ ਜਾਣ ਵਾਲਿਆਂ ਨੂੰ ਕਾਲ ਪਾਉਂਦਾ। ਪਰ ਵਾਹਿਗੁਰੂ ਜੀ ਦੇ ਅੰਦਰ ਸਮਾਉਂਦੇ ਉਹੀ ਹੀ ਨੇ ਜਿਨ੍ਹਾਂ ਦੀ ਜਿਉਂਦੇ ਜੀ ਸੰਸਾਰ ਸਾਗਰ ਵਿੱਚ ਰਹਿੰਦਿਆਂ ਹੋਇਆ ਸੁਰਤ ਨਾਮ ਵਿੱਚ ਸਮਾਈ ਰਹਿੰਦੀ ਹੈ, ਜਿਨ੍ਹਾਂ ਦੀ ਬਿਰਤੀ ਨਾਮ ਵਿੱਚ ਸਮਾਈ ਰਹਿੰਦੀ ਹੈ ਉਹਨਾਂ ਦੀ ਆਤਮਾ ਨਾਮੀ ਵਿੱਚ ਸਮਾ ਜਾਂਦੀ ਹੈ। ਭਾਈ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਣਾ ਹੀ ਅਸਲੀ ਮੁਕਤੀ ਹੈ। ਸਵਰਗ ਲੋਕ ਅਤੇ ਬ੍ਰਹਮ ਲੋਕ ਵਿੱਚ ਚੱਲੇ ਵੀ ਜਾਣਾ ਕੋਈ ਮੁਕਤੀ ਨਹੀਂ, ਥੋੜ੍ਹੇ ਸਮੇਂ ਦਾ ਸੁੱਖ ਭੋਗ ਕੇ ਫਿਰ ਜੂਨੀਆਂ ਅਤੇ ਨਰਕਾਂ ਵਿੱਚ ਆਉਣਾ ਪੈਂਦਾ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਪਰਮ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਸ਼ਕਾਮੀ ਪੁਰਖਾਂ ਦੇ ਮਨ ਦੇ ਸੰਸਿਆਂ ਨੂੰ ਨਿਵਿਰਤ ਕਰਨ ਵਾਸਤੇ ਤਿੰਨਾਂ ਦੇ ਪ੍ਰਥਾਏ ਉਚਾਰਨ ਕਰਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦੇਣਾ ਕੀਤਾ। ਭਾਈ ਕੇਵਲ ਤਾਂ ਕੇਵਲ ਨਾਮ ਹੀ ਕਾਲ ਦੀ ਫਾਹੀ ਤੋਂ ਬਚਾਉਂਦਾ ਹੈ, ਇਸ ਕਰਕੇ ਨਾਮ ਦਾ ਹੀ ਜਪ ਕਰਨਾ ਕਰੋ ਜੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਗੁਰਚਰਨਾਂ ਵਿਖੇ ਰਲ ਮਿਲ ਕੇ ਬੇਨਤੀਆਂ ਕਰੀਏ ਮਹਾਰਾਜ ਜੀ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਮਹਾਰਾਜ ਕਥਨ ਅਤੇ ਸਰਵਣ ਕਰਵਾਏ ਨੇ ਨਾ ਸਾਡੇ ਤਾਈਂ, ਅਤੇ ਨਾ ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਨਿਤਨੇਮ ਸਿਮਰਨ ਦੀ ਪਰਪੱਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜਕਾਰਕ ਜਾਵੇ, ਸੋਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਾਰਿਆ ਅਕਾਲ ਦੇ।

ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਰਹਿਮ ਬਖਸ਼ਿਸ਼ ਆਪਾਂ ਸੋ ਕੀਰਤਨ ਕਰਦੇ ਹਾਂ। ਬੇਨਤੀ ਕਰਦੇ ਹਾਂ ਅਣਜਾਣ ਬੱਚੇ ਸਮਝ ਕੇ ਮਾਪਣਾ ਮੁੱਖ ਪਿਆਰੇ ਸੰਗਤਾਂ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕੀਤੀਆਂ ਪਾਤਸ਼ਾਹ ਨਾਮ ਜਾਣੀ ਦੀਆਂ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਚੜ੍ਹਦੀ ਕਲਾ ਯਾਤਰਾ

ਬਾਅਦ ਫਿਰ ਔਰ ਸਿਪਾਹੀ ਭੇਜੇ, ਬੰਦੇ ਭੇਜੇ, ਉਹ ਜਦੋਂ ਨਹੀਂ ਮੰਨਿਆ, ਅਖੀਰ ਫਿਰ ਬਾਦਸ਼ਾਹ ਗੁੱਸੇ ਵਿੱਚ ਆ ਕਰਕੇ ਦੋ ਪਲਟਣਾਂ ਜਿਹੜੀਆਂ ਇਹਨੂੰ ਗ੍ਰਿਫਤਾਰ ਕਰਨ ਦੇ ਲਈ ਭੇਜਣਾ ਕੀਤਾ ਅਤੇ ਸਾਫ਼ ਸਿੱਧਾ ਕਹਿ ਦਿੱਤਾ ਕਿ ਜੇ ਗ੍ਰਿਫਤਾਰ ਹੁੰਦਾ ਲੈ ਕੇ ਆਓ, ਨਹੀਂ ਤਾਂ ਜੰਗ ਕਰਕੇ ਮਾਰ ਦਿਓ, ਖਤਮ ਕਰ ਦਿਓ। ਜਦੋਂ ਉਹ ਬੰਦੇ ਉਹਨੂੰ ਪਕੜਨ ਦੇ ਲਈ ਗਏ, ਉਸ ਵੇਲੇ ਉਹਨੇ ਵੀ ਅੱਗੋਂ ਮੋਰਚਾ ਲਾ ਕਰਕੇ ਬੈਠਣਾ ਕੀਤਾ। ਜਦੋਂ ਉਹ ਆਏ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਚਾਟਾ ਛਕਾਇਆ। ਇਹਦੇ ਨਾਲ ਦੇ ਬੰਦਿਆਂ ਨੇ ਵੀ ਪੂਰਾ ਅਸਲਾ ਬਾਰੂਦ ਰੱਖ ਲਿਆ, ਚੁੱਪ ਚਾਪ ਮੋਰਚੇ ਲਾ ਲਏ। ਉਹ ਜਦੋਂ ਆਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਬਹੁਤ ਵੱਡਾ ਤੁਰਕਾਨੀ ਫੌਜ ਦਾ, ਸ਼ਾਹੀ ਫੌਜ ਦਾ ਨੁਕਸਾਨ ਕਰਨਾ ਕੀਤਾ। ਇੱਕ ਦੋ ਦਿਨ ਪਿਆਰਿਓ ਇੰਜੀ ਜੰਗ ਚੱਲਦੀ ਰਹੀ। ਫਿਰ ਇਹਨੇ ਵਿਚਾਰ ਕੀਤੀ ਕਿ ਭਾਈ ਇੱਥੋਂ ਬਚਣਾ ਮੁਸ਼ਕਿਲ ਹੈ, ਇਹਨੇ ਆਪਣੇ ਪਰਿਵਾਰ ਨੂੰ, ਆਪਣੀ ਘਰਵਾਲੀ ਨੂੰ ਅਤੇ ਆਪਣੇ ਲੜਕੇ ਹੱਠੀ ਸਿੰਘ ਨੂੰ ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਉਸ ਵੇਲੇ ਇਹਨੇ ਬਾਹਰ ਕਢਾਉਣਾ ਕੀਤਾ। ਉਹਨਾਂ ਦੇ ਉੱਤੇ ਪਾਟੇ ਪੂਟੇ, ਗੰਦੇ ਲਿਬੜੇ ਵਸਤਰ ਜਿਹੜੇ ਪਾ ਦਿੱਤੇ, ਭਿਖਾਰੀਆਂ ਦਾ ਰੂਪ ਉਹਨਾਂ ਦਾ ਬਣਾ ਲਿਆ, ਉਹਨਾਂ ਨੂੰ ਤੋਰਨਾ ਕੀਤਾ। ਜਦੋਂ ਉਹ ਬੀਬੀ ਨਿਕਲੀ ਅਤੇ ਅੱਗੇ ਫਿਰ ਪਿਆਰਿਓ ਤੁਰਕਾਂ ਨੇ, ਫੌਜਾਂ ਨੇ ਉਹਨੂੰ ਪਕੜ ਲਿਆ, ਘੇਰਾ ਪਾ ਲਿਆ। ਕਹਿਣ ਲੱਗੇ ਕਿੱਥੇ ਜਾ ਰਹੀ ਹੈ? ਉਹਨੇ ਕਿਹਾ ਜੀ ਮੈਂ ਗਰੀਬ ਜੀ ਬੰਦੀ ਹਾਂ, ਰੋਜ਼ ਮੈਂ ਇੱਥੇ ਹੀ ਰਹਿੰਦੀ ਹਾਂ, ਸਵੇਰੇ ਹੋਇਆ ਮੈਂ ਜਮੁਨਾ ਇਸ਼ਨਾਨ ਕਰਕੇ ਇੱਥੇ ਭੀਖ ਮੰਗਦੀ ਹਾਂ, ਮੇਰਾ ਛੋਟਾ ਜਿਹਾ ਬੱਚਾ ਉਹਨੂੰ ਲੈ ਕੇ ਜਾ ਰਹੀ ਹਾਂ। ਅਤੇ ਇਸ ਤਰ੍ਹਾਂ ਜਦੋਂ ਉਹਨੇ ਬੋਲਿਆ, ਉਹਨਾਂ ਨੇ ਵੀ ਕਿਹਾ ਚਲੋ ਕੋਈ ਨਹੀਂ, ਛੱਡ ਦਿਓ, ਜਾਣ ਦਿਓ। ਉਹ ਉੱਥੋਂ ਨਿਕਲੀ, ਮਾਤਾ ਜੀ ਕੋਲ ਆਈ ਅਤੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਬੱਚਾ ਰੱਖ ਦਿੱਤਾ ਕਿ ਦੇਖੋ ਮਾਤਾ ਜੀ, ਕਿ ਬੇਸ਼ੱਕ ਗਲਤੀ ਅਜੀਤ ਸਿੰਘ ਤੋਂ ਹੋਈ ਹੈ, ਉਹ ਗੁਨਾਹਗਾਰ ਹੈ, ਮੈਂ ਮੰਨਦੀ ਹਾਂ, ਮੇਰਾ ਕੀ ਦੋਸ਼ ਹੈ? ਚਲੋ ਮੇਰਾ ਵੀ ਦੋਸ਼ ਤੁਸੀਂ ਮੰਨ ਲਿਓ, ਲੇਕਿਨ ਆ ਬੱਚੇ ਦਾ ਕੀ ਦੋਸ਼ ਹੈ? ਹੁਣ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ, ਅਤੇ ਹੁਣ ਜੇ ਮਾਤਾ ਜੀ ਆਪ ਜੀ ਨੇ ਸਾਨੂੰ ਇਹ ਨਹੀਂ ਕੀਤਾ ਅਤੇ ਇਹਨਾਂ ਨੇ ਤਾਂ ਮਾਰ ਦੇਣਾ, ਖਤਮ ਕਰ ਦੇਣਾ, ਉਹ ਵੀ ਪਾਪ ਤੁਹਾਨੂੰ ਲੱਗੇਗਾ। ਫਿਰ ਮਾਤਾ ਜੀ ਬਹੁਤ ਦੁਚਿਤਾਈ ਦੇ ਵਿੱਚ ਫਸ ਗਏ ਕਿ ਹੁਣ ਕੀ ਕੀਤਾ ਜਾਵੇ, ਜੇ ਇਹਨੂੰ ਨਹੀਂ ਰੱਖਦੇ ਕੰਮ ਖਰਾਬ ਹੋ ਜਾਣਾ, ਉਹਨਾਂ ਨੇ ਇਹਨਾਂ ਨੂੰ ਮਾਰ ਦੇਣਾ, ਇਹ ਸ਼ਰਨ ਦੇ ਵਿੱਚ ਆਈ ਹੈ, ਇਹਦਾ ਕੀ ਦੋਸ਼ ਹੈ, ਬੱਚੇ ਦਾ ਕੀ ਦੋਸ਼ ਹੈ? ਫਿਰ ਮਾਤਾ ਜੀ ਨੇ ਉਹਨੂੰ ਰੱਖ ਲਿਆ ਅਤੇ ਨਾਲ ਵਿਚਾਰ ਵੀ ਕੀਤੀ ਕਿ ਭਾਈ ਕਿ ਹੁਣ ਕੰਮ ਬਹੁਤ ਵਿਗੜਨ ਵਾਲਾ ਹੈ, ਹੁਣ ਸਮਾਜਿਕ ਦੰਗੇ ਜਿਹੜੇ ਹਨ ਉਹ ਭੜਕਣ ਵਾਲੇ ਹਨ, ਤਾਂ ਕਰਕੇ ਸਿਆਣੇ ਸਿੱਖਾਂ ਨੇ ਵੀ ਕਹਿ ਦਿੱਤਾ ਮਾਤਾ ਜੀ ਜੇ ਆਪਾਂ ਹੁਣ ਇੱਥੇ ਰਹਿੰਦੇ ਹਾਂ, ਕੱਲ੍ਹ ਨੂੰ ਦੇਖੋ ਇਹਨਾਂ ਨੂੰ ਆਪਾਂ ਕਿੰਨਾ ਕੁ ਸਮਝਾਈਏ ਬੋਲੀਏ ਕਿ ਮਾਤਾ ਜੀ ਨੇ ਜੀ ਇਹਨੂੰ ਬਾਈਕਾਟ ਕਰ ਦਿੱਤਾ, ਆ ਕਰ ਦਿੱਤਾ, ਕਿਉਂਕਿ ਇਹ ਜਿਹੜੇ ਬੰਦੇ ਜਿਹੜੇ ਹੁੰਦੇ ਨਾ, ਇਹ ਕੋਈ ਨਾ ਕੋਈ ਮੁੱਦਾ ਬਣਾ ਦਿੰਦੇ ਹਨ। ਕੱਲ੍ਹ ਵੀ ਸਾਧ ਸੰਗਤ ਜੀ ਦਾਸ ਨੇ ਇੱਕ ਬੇਨਤੀ ਕੀਤੀ, ਤੁਸੀਂ ਸਿਆਣੇ ਹੋ, ਖੁਦ ਵਿਚਾਰ ਕਰਨਾ ਕਰੋ ਕਿ ਕੋਈ ਵੀ ਜਦੋਂ ਆਪਾਂ ਖਾਸ ਕਰਕੇ ਸਮਾਜ ਦੇ ਵਿੱਚ ਰਹਿੰਦੇ ਹਾਂ, ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਤ ਪਾਤ ਦੇ ਲੋਕ ਰਹਿੰਦੇ ਹਨ, ਕਈਆਂ ਦੀ ਗਿਣਤੀ ਵੱਧ ਹੁੰਦੀ ਹੈ, ਕਈਆਂ ਦੀ ਘੱਟ ਹੁੰਦੀ ਹੈ। ਫਿਰ ਕੀ ਹੁੰਦਾ ਕਿ ਘੱਟ ਗਿਣਤੀ ਵਾਲਾ ਜਿਹੜਾ ਹੈ ਜਦੋਂ ਕੋਈ ਅੜਿੱਕੇ ਦੇ ਵਿੱਚ ਆ ਜਾਵੇ, ਜ਼ਿਆਦੀ ਗਿਣਤੀ ਵਾਲੇ ਫਿਰ ਪਿਆਰਿਓ ਉਹਨੂੰ ਦਬੋਚ ਲੈਂਦੇ, ਐਵੇਂ ਮੁੱਦੇ ਬਣਾ ਕਰਕੇ ਉਹਨਾਂ ਨੂੰ ਉਹ ਖਤਮ ਕਰਦੇ ਹਨ। ਅਤੇ ਵੱਧ ਗਿਣਤੀ ਵਾਲਾ ਜਾਂ ਆਪਣਾ ਹੀ ਬੰਦਾ, ਕਿਸੇ ਇੱਕ ਧਰਮ ਦੇ ਬੰਦੇ ਨੇ ਇੱਕ ਧਰਮ ਦੇ ਵੱਡੇ ਬੰਦੇ ਨੂੰ ਮਾਰ ਦਿੱਤਾ, ਫਿਰ ਕੋਈ ਗੱਲ ਨਹੀਂ ਹੁੰਦੀ ਹੈ, ਫਿਰ ਉਹਦੇ ਉੱਤੇ ਹੱਤਿਆ ਦਾ ਦੋਸ਼ ਲਾਇਆ ਜਾਂਦਾ, ਕਹਿੰਦਾ ਜੀ ਇੱਕ ਬੰਦਾ ਜਿਹੜਾ ਉਹਦਾ ਦਿਮਾਗ ਖਰਾਬ ਹੋ ਗਿਆ, ਉਹਨੇ ਇਹਨੂੰ ਮਾਰ ਦਿੱਤਾ ਜੀ, ਚਲੋ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਉਸ ਵੇਲੇ ਆਮ ਲੋਕ ਵੀ ਇਹ ਨਹੀਂ ਕਹਿੰਦੇ ਕਿ ਜੀ ਇਹਨੇ ਮਾਰਿਆ, ਇਹਦਾ ਦੋਸ਼ ਹੈ, ਇਹਦੇ ਕੌਮ ਨੂੰ, ਇਹਦੇ ਧਰਮ ਨੂੰ ਆਪਾਂ ਬਰਬਾਦ ਕਰੀਏ, ਕਿਉਂਕਿ ਉਹ ਵੀ ਤਾਂ ਉਹੀ ਧਰਮ ਦੇ ਹਨ। ਵੱਡੇ ਵੱਡੇ ਲੋਕ ਜਿਹੜੇ ਪਿਆਰਿਓ, ਮੈਂ ਆਪ ਨੂੰ ਬੇਨਤੀ ਕਰਾਂ ਕਿ ਤੁਸੀਂ ਖੁਦ ਵਿਚਾਰ ਕਰਨਾ ਕਰੋ, ਜਦੋਂ ਉਹਨਾਂ ਦੇ ਹੀ ਧਰਮ ਦਾ ਬੰਦਾ, ਉਹਨਾਂ ਦੇ ਹੀ ਧਰਮ ਦੇ ਕੋਈ ਬੰਦੇ ਨੂੰ ਮਾਰਦਾ ਜਾਂ ਘਾਟਾ ਵਾਧਾ ਹੁੰਦਾ, ਉਹਨੂੰ ਪਕੜ ਕੇ ਇੱਕ ਵਿਅਕਤੀ ਨੂੰ ਸਜ਼ਾ ਦਿੱਤੀ ਜਾਂਦੀ ਹੈ, ਪੂਰੇ ਕੌਮ ਨੂੰ ਦੋਸ਼ ਨਹੀਂ ਲਾਇਆ ਜਾਂਦਾ। ਲੇਕਿਨ ਜਦੋਂ ਕੋਈ ਘੱਟ ਗਿਣਤੀ ਵਾਲੇ ਕੋਈ ਬੰਦੇ ਜਿਹੜੇ ਹਨ, ਜਿਹਨੇ ਕਿਸੇ ਨੂੰ ਦੂਜੇ ਨੂੰ ਇਹ ਕਰ ਦਿੱਤਾ, ਫਿਰ ਲੋਕ ਇਹ ਕਹਿੰਦੇ ਕਿ ਨਹੀਂ ਜੀ ਇਹਨੇ ਤਾਂ ਕੀਤਾ, ਇਹਨੂੰ ਤਾਂ ਸਜ਼ਾ ਮਿਲਣੀ ਹੈ, ਅਤੇ ਨਾਲ ਇਹਦੇ ਕੌਮ ਵਾਲੇ, ਇਹਦੇ ਧਰਮ ਵਾਲੇ ਸਾਰਿਆਂ ਨੂੰ ਆਪਾਂ ਨੇ ਮਾਰਨਾ ਹੈ, ਖਤਮ ਕਰ ਦੇਣਾ ਹੈ। ਫਿਰ ਦੰਗੇ ਜੇ ਭੜਕ ਗਏ, ਫਿਰ ਪਿਆਰਿਓ ਲੋਕ ਇਹ ਨਹੀਂ ਸੋਚਦੇ, ਇਹੋ ਜਿਹੀ ਅੱਗ ਮੱਚ ਜਾਂਦੀ ਹੈ, ਫਿਰ ਉਹ ਵਿਚਾਰ ਤੋਂ ਹੀਣੇ ਹੋ ਜਾਂਦੇ ਹਨ, ਫਿਰ ਇਹ ਨਹੀਂ ਕਹਿੰਦੇ ਕਿ ਜੀ ਇਹਨੇ ਕੀ ਕੀਤਾ, ਉਹਨੇ ਕੀ ਕੀਤਾ, ਉਹ ਕਹਿੰਦਾ ਜੋ ਵੀ ਆਇਆ ਜੀ ਉਹਨੂੰ ਮਾਰੋ, ਖਤਮ ਕਰੋ। ਇਸ ਤਰ੍ਹਾਂ ਹੀ ਸਾਧ ਸੰਗਤ ਜੀ 47 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਪਾਕਿਸਤਾਨ ਦੇ ਵਿੱਚ ਪਿਆਰਿਓ ਜ਼ਿਆਦੀ ਗਿਣਤੀ ਉਹਨਾਂ ਦੀ ਤੁਰਕਾਂ ਦੀ ਸੀ,
ਉਹਨਾਂ ਨੇ ਕੀ ਕੀਤਾ ਫਿਰ ਸਿਰਫ ਜਦੋਂ ਅਲਾਉਂਸ

ਹਿੰਦੁਸਤਾਨ ਤੇ ਪਾਕਿਸਤਾਨ ਇਹ ਵੱਖਰੇ ਹੋ ਗਏ ਹਨ, ਦੰਗੇ ਭੜਕ ਗਏ। ਜਿਹੜੇ ਇਕੱਠੇ ਰਹਿੰਦੇ ਸੀ ਪਿਆਰਿਓ, ਕਦੇ ਉਹਨਾਂ ਨੇ ਇਹ ਥੋੜ੍ਹੀ ਸੋਚਿਆ ਜੀ ਜਿਨ੍ਹਾਂ ਨੂੰ ਅਸੀਂ ਮਾਰ ਰਹੇ ਹਾਂ ਉਹਨਾਂ ਨੇ ਕੀ ਕੀਤਾ ਭਾਈ, ਅਤੇ ਉਹਨਾਂ ਦਾ ਸਾਡਾ ਕੀ ਲੈਣਾ ਦੇਣਾ, ਕੀ ਉਹਨਾਂ ਨੇ ਸਾਡਾ ਕੋਈ ਨੁਕਸਾਨ ਥੋੜ੍ਹੀ ਕੀਤਾ। ਗੱਲ ਪਿਆਰਿਓ ਇਹ ਵੱਧ ਗਈ ਅਤੇ ਫਿਰ ਬੰਦੇ ਬੇਕਾਬੂ ਹੋ ਜਾਂਦੇ। ਬਸ ਇੰਨੀ ਕੁ ਗੱਲ ਹੋਈ, ਇੱਕ ਲਕੀਰ ਖਿੱਚੀ ਗਈ। ਕੁਛ ਹੀ ਦਿਨਾਂ ਦੇ ਵਿੱਚ, 10-15 ਦਿਨਾਂ ਦੇ ਵਿੱਚ 10 ਲੱਖ ਸਿੱਖਾਂ ਨੂੰ ਮਾਰ ਦਿੱਤਾ ਗਿਆ। 10 ਲੱਖ ਪੰਜਾਬੀ ਜਿਹੜੇ ਹਨ ਹਿੰਦੁਸਤਾਨ ਪਾਕਿਸਤਾਨ ਦੇ ਵੰਡ ਦੇ ਵਿੱਚ ਹਲਾਕ ਹੋ ਗਏ, ਉਹਨਾਂ ਨੂੰ ਖਤਮ ਕੀਤਾ ਗਿਆ। 84 ਦੇ ਵਿੱਚ ਵੀ ਪਿਆਰਿਓ ਆਹੀ ਕੁਛ ਹੋਇਆ ਕਿ ਕਿਸੇ ਨੇ ਇਹ ਥੋੜ੍ਹੀ ਸੋਚਿਆ ਕਿ ਜੀ ਨਹੀਂ ਜੀ ਚਲੋ ਕਿਸੇ ਨੇ ਕੀਤਾ ਜੀ ਉਹਨਾਂ ਨੂੰ ਚਲੋ ਬਣਦੀ ਸਜ਼ਾ ਤੇ ਉਹਨਾਂ ਨੂੰ ਦਿਓ, ਇਹ ਬਾਕੀ ਜਿਹੜੇ ਹਨ ਉਹਨਾਂ ਨੂੰ ਆਪਾਂ ਕਿਉਂ ਮਾਰਦੇ ਹਾਂ, ਕਿਉਂ ਖਤਮ ਕਰਦੇ ਹਾਂ। ਲੋਕ ਬੇਕਾਬੂ ਹੋ ਜਾਂਦੇ, ਉਹ ਚਾਹੁੰਦੇ ਕਿ ਭਾਈ ਆਪਾਂ ਇਹਨਾਂ ਨੂੰ ਖਤਮ ਕਰ ਦਈਏ, ਘੱਟ ਗਿਣਤੀ ਵਾਲਿਆਂ ਨੂੰ ਦਬਾ ਦਈਏ। ਹੁਣ ਇੱਕ ਗੱਲ ਯਾਦ ਰੱਖੋ ਕਿ ਜਿੱਥੇ ਜਿੱਥੇ ਉਸ ਵੇਲੇ ਘੱਟ ਗਿਣਤੀ ਸੀ ਉੱਥੇ ਦੰਗੇ ਫਸਾਦ ਹੋਏ। ਸਾਰਾ ਕੰਮ ਪਿਆਰਿਓ ਇਹ ਜਿਹੜਾ ਨਾ ਸਰਕਾਰਾਂ ਦਾ ਹੁੰਦਾ ਹੈ, ਉਹ ਉਹਨਾਂ ਦੀ ਇੱਕ ਪਾਲਿਸੀ ਦੇ ਤਹਿਤ ਉਹ ਇਹ ਕੰਮ ਕਰਦੇ ਹਨ। ਹੁਣ ਵਿਚਾਰ ਕਰਨਾ ਕਰੋ ਉਸ ਵੇਲੇ ਪਿਆਰਿਓ ਕਿਉਂ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋਏ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾ ਗਿਣਤੀ ਸਿੱਖਾਂ ਦੀ ਹੈ। ਫਿਰ ਦੂਜੇ ਸਟੇਟਾਂ ਦੇ ਵਿੱਚ ਜਿੱਥੇ ਉਹ ਵਕਤੀ ਸਰਕਾਰ ਬੇਈਮਾਨ ਸਰਕਾਰ ਨੇ ਜੋ ਜ਼ੁਲਮ ਢਾਉਣਾ ਕੀਤਾ, ਉਹ ਸਰਕਾਰ ਜਿੱਥੇ ਨਹੀਂ ਸੀ ਤਾਂ ਪਿਆਰਿਓ ਉਸ ਵੇਲੇ ਉੱਥੇ ਥੋੜ੍ਹੀ ਦੰਗੇ ਹੋਏ। ਮਹਾਰਾਸ਼ਟਰ ਜਿੱਥੇ ਅਸੀਂ ਰਹਿੰਦੇ ਹਾਂ ਹਜ਼ੂਰ ਸਾਹਿਬ, ਇਸ ਇਲਾਕੇ ਦੇ ਵਿੱਚ ਦੰਗਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਉਸ ਵੇਲੇ ਸਰਕਾਰ ਦੂਸਰੀ ਸੀ। ਬਹੁਤ ਪਿਆਰਿਓ ਇਹ ਸਾਜ਼ਿਸ਼ਾਂ ਹੁੰਦੀਆਂ, ਬਹੁਤ ਇਹਦੇ ਲਈ ਵਿਚਾਰ ਕਰਨਾ ਪੈਂਦਾ ਹੈ। ਉਸ ਵੇਲੇ ਇੱਥੇ ਤਾਂ ਜ਼ਿਆਦਾ ਕੁਛ ਵੀ ਨਹੀਂ ਹੋਇਆ ਕਿਉਂਕਿ ਸਰਕਾਰ ਦੂਸਰੀ ਸੀ, ਉਹਨਾਂ ਨੇ ਪ੍ਰੋਟੈਕਸ਼ਨ ਕੀਤਾ। ਜਿਹਨਾਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕਹਿ ਦਿੱਤਾ ਜੀ ਮਾਰੋ ਕੁੱਟੋ ਇਹਨਾਂ ਸਰਦਾਰਾਂ ਨੂੰ, ਖਤਮ ਕਰੋ, ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ। ਉੱਥੇ ਹੀ ਦੰਗੇ ਭੜਕੇ। ਸੋ ਮਾਤਾ ਜੀ ਨੇ ਵੀ ਵਿਚਾਰ ਕੀਤੀ, ਮੋਤਬਰ ਸਿੱਖਾਂ ਨੂੰ ਬੁਲਾਇਆ ਕਿ ਭਾਈ ਹੁਣ ਕੰਮ ਬਹੁਤ ਖਰਾਬ ਹੋਣ ਵਾਲਾ ਹੈ, ਇਹ ਬੇਈਮਾਨ ਬੰਦਿਆਂ ਨੇ ਫਿਰ ਅਸੀਂ ਵੀ ਇੱਥੇ ਰਹਿੰਦੇ ਹਾਂ ਸਾਡੇ ਉੱਤੇ ਵੀ ਵਾਰ ਕਰਨਾ, ਸਿੱਖਾਂ ਦੇ ਉੱਤੇ ਵੀ ਵਾਰ ਕਰਨਾ ਹੈ। ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਅਜੀਤ ਸਿੰਘ ਨੇ ਬਹੁਤ ਸਾਰੇ ਤੁਰਕਾਂ ਨੂੰ ਮਾਰਨਾ ਕੀਤਾ, ਇਹਨਾਂ ਨੇ ਬਦਲਾ ਜ਼ਰੂਰ ਲੈਣਾ। ਮਾਤਾ ਜੀ ਨੇ ਕਹਿ ਦਿੱਤਾ ਕਿ ਹੁਣ ਕੰਮ ਖਰਾਬ ਹੋਣ ਵਾਲਾ, ਤੁਸੀਂ ਸਾਰੇ ਇਕੱਠੇ ਹੋ ਜਾਓ, ਅਤੇ ਨਾਲ ਸਿੱਖਾਂ ਨੇ ਕਿਹਾ ਮਾਤਾ ਜੀ ਆਪ ਜੀ ਇੱਥੋਂ ਨਿਕਲ ਜਾਓ ਕਿਉਂਕਿ ਇਹ ਤੁਹਾਨੂੰ ਆ ਕਰਕੇ ਤੰਗ ਕਰਨਗੇ। ਰਾਤੋ ਰਾਤ ਭੇਸ ਵਟਾ ਕਰਕੇ ਮਾਤਾ ਜੀ ਨੂੰ, ਅਜੀਤ ਸਿੰਘ ਦੀ ਘਰਵਾਲੀ ਅਤੇ ਉਹਦਾ ਲੜਕਾ ਹਠੀ ਸਿੰਘ ਜਿਹੜਾ, ਉਹਨਾਂ ਨੂੰ ਕਢਾਉਣਾ ਕੀਤਾ। ਮਾਤਾ ਜੀ ਉੱਥੋਂ ਨਿਕਲ ਕਰਕੇ ਭਰਤਗੜ ਆ ਗਏ, ਉੱਥੋਂ ਬਾਅਦ ਮਥੁਰਾ ਜਾਂਦੇ ਹਨ। ਦੂਜੇ ਪਾਸੇ 2 ਦਿਨ ਤਾਂ ਚੰਗੀ ਤਰ੍ਹਾਂ ਅਜੀਤ ਸਿੰਘ ਲੜਿਆ, ਫਿਰ ਉਹਨੇ ਵੀ ਵਿਚਾਰ ਕੀਤੀ ਕਿ ਭਾਈ ਇਕਦਮ ਮਨ ਵਿੱਚ ਭੈ ਆ ਗਿਆ, ਡਰ ਆ ਗਿਆ। ਉਹਨੇ ਕਿਹਾ ਕਿ ਹੁਣ ਆਪਾਂ ਲੜਾਈ ਨਹੀਂ ਕਰ ਸਕਦੇ, ਇਹਨਾਂ ਨੇ ਮਾਰ ਦੇਣਾ। ਉਹਨੇ ਕਿਹਾ ਕਿ ਮੈਂ ਇੱਥੋਂ ਭੱਜ ਜਾਣਾ। ਉਹ ਨਿਕਲ ਗਿਆ, ਭੱਜ ਗਿਆ। ਘੇਰੇ ਦੇ ਵਿੱਚੋਂ ਨਿਕਲ ਕਰਕੇ ਜਿਹੜੇ ਕਲਾਲ ਲੋਕ ਰਹਿੰਦੇ, ਤੂੜੀ ਭੁੱਸਾ ਆਦਿਕ ਵੇਚਦੇ, ਉਹ ਉਹਦੇ ਬੜੇ ਬੇਲੀ ਬੰਦੇ ਸਨ, ਉਹਨਾਂ ਦੇ ਕੋਲ ਗਿਆ ਇੱਕ ਉਹਦਾ ਮੋਤਬਰ ਬੰਦਾ। ਉਹਨੇ ਕਿਹਾ ਕਿ ਆਓ ਬਾਬਾ ਜੀ, ਮੈਂ ਤੁਹਾਨੂੰ ਆਹ ਜਿਹੜਾ ਤੂੜੀ ਜਿਹੜੀ ਜਿੱਥੇ ਆਹ ਭੁੱਸਾ ਪਿਆ ਹੋਇਆ ਉਹਦੇ ਵਿੱਚ ਲੁਕਾ ਦੇਵਾਂਗਾ, 1-2 ਦਿਨ ਚੁੱਪ ਚਾਪ ਰਹੋ, ਬਾਅਦ ਵਿੱਚ ਤੁਹਾਨੂੰ ਮੈਂ ਬਾਹਰ ਕਢਾ ਦੇਵਾਂਗਾ। ਉੱਥੇ ਜਾ ਕਰਕੇ ਅਜੀਤ ਸਿੰਘ ਲੁਕ ਗਿਆ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਬਹੁਤ ਤਗੜਾ ਹਮਲਾ ਕੀਤਾ, ਸਾਰੇ ਉਹਦੇ ਨਾਲ ਦੇ ਬੰਦਿਆਂ ਨੂੰ ਮਾਰ ਦਿੱਤਾ, ਉਹਦੇ ਘਰ ਦੇ ਉੱਤੇ ਕਬਜ਼ਾ ਹੋ ਗਿਆ। ਕਬਜ਼ਾ ਹੋਣ ਤੋਂ ਬਾਅਦ ਉੱਥੇ ਜਦੋਂ ਸ਼ਨਾਖਤ ਕੀਤੀ ਜਾ ਰਹੀ ਹੈ, ਅਜੀਤ ਸਿੰਘ ਦੀ ਲਾਸ਼ ਨਹੀਂ ਲੱਭੀ। ਬਾਦਸ਼ਾਹ ਬਹੁਤ ਗੁੱਸੇ ਵਿੱਚ ਆਇਆ, ਨਾਲਦਿਆਂ ਨੇ ਕਿਹਾ ਕਿ ਉਹ ਜ਼ਿਆਦਾ ਦੂਰ ਨਹੀਂ ਜਾ ਸਕਦਾ, ਉਹ ਜੋ ਮਰਜ਼ੀ ਹੋਵੇ ਦਿੱਲੀ ਵਿੱਚ ਹੀ ਹੋਵੇਗਾ। ਅਤੇ ਇਹਨੇ ਕਿਹਾ ਕਿ ਤੁਸੀਂ ਸਖ਼ਤੀ ਦਾ ਦੌਰ ਚਲਾ ਦਿਓ, ਕਹਿ ਦਿਓ ਕਿ ਜਿਹਨੇ ਵੀ ਇਹਨੂੰ ਅਜੀਤ ਸਿੰਘ ਨੂੰ ਪਨਾਹ ਦਿੱਤੀ ਉਹ ਸਰਕਾਰੀ ਦੋਸ਼ੀ ਬਾਗੀ ਅਖਵਾਵੇਗਾ, ਉਹਨੂੰ ਅਤੇ ਉਹਦੇ ਸਾਰੇ ਪਰਿਵਾਰ ਨੂੰ ਕੋ ਕੋ ਕਰਕੇ ਤਿਲ ਤਿਲ ਕਰਕੇ ਉਹਨੂੰ ਮਾਰ ਦਿੱਤਾ ਜਾਵੇਗਾ, ਖਤਮ ਕਰ ਦਿੱਤਾ ਜਾਵੇਗਾ, ਜਿਹਨੇ ਪਤਾ ਦੱਸਿਆ ਉਹਨੂੰ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਪੂਰੇ ਗੜੀ ਬਾਜ਼ਾਰ ਗਲੀਆਂ ਦੇ ਵਿੱਚ ਢਿੰਡੋਰਾ ਪਿੱਟ ਦਿੱਤਾ ਗਿਆ। ਫਿਰ ਉਹੀ ਬੰਦਾ ਜਿਹਨੇ ਅਜੀਤ ਸਿੰਘ ਨੂੰ ਪਨਾਹ ਦਿੱਤੀ, ਉਹਦੇ ਘਰ ਵਾਲੇ ਵਿਗੜ ਕੇ ਕਹਿਣ ਲੱਗੇ ਕਿ ਅੱਜ ਨਹੀਂ ਤਾਂ ਗੱਲ ਪਤਾ ਚੱਲ ਜਾਏਗੀ, ਜੇ ਇਹਨਾਂ ਨੂੰ ਸਰਕਾਰੀ ਦਰਬਾਰੀ ਪਤਾ ਚੱਲ ਗਿਆ ਤੂਨੇ ਅਜੀਤ ਸਿੰਘ ਨੂੰ ਪਨਾਹ ਦਿੱਤੀ, ਇਹਨਾਂ ਨੇ ਬੇਈਮਾਨਾ ਤੈਨੂੰ ਵੀ ਮਾਰ ਦੇਣਾ, ਸਾਰੇ ਸਾਰਿਆਂ ਨੂੰ ਪਰਿਵਾਰ ਨੂੰ ਖਤਮ ਕਰ ਦੇਣਾ, ਕੀ ਲੈਣਾ ਉਹਦੇ ਨਾਲ, ਜਾ ਜਾ ਕਰਕੇ ਦੱਸ ਦੇ ਬਚ ਜਾਵਾਂਗੇ। ਉਹੀ ਜਾ ਕਰਕੇ ਉਹਨੇ ਦੱਸ ਦਿੱਤਾ ਕਿ ਭਾਈ ਕਿੱਥੇ ਨਾ ਲੱਭੋ ਅਜੀਤ ਸਿੰਘ ਮੇਰੇ ਕੋਲ ਹੈ।
ਤੇ ਉਹਨੇ ਫੌਜਾਂ ਨੂੰ ਚਾੜ ਕੇ ਲਿਆਉਣਾ ਕੀਤਾ, ਘੇਰਾ ਪਾ ਕਰਕੇ ਉਹ ਬੰਦੇ ਆਏ, ਉਹਨਾਂ ਨੇ ਅਜੀਤ ਸਿੰਘ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ। ਆਓ ਸਾਧ ਸੰਗਤ ਜੀ, ਅਗਲੀ ਕਥਾ ਇੱਥੋਂ ਆਰੰਭ ਹੋਵੇਗੀ। ਆਪਾਂ ਉਹ ਪਾਵਨ ਕਥਾ ਨੂੰ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ

0: ਤਰ੍ਹਾਂ ਫਿਰ ਜਦੋਂ ਅਜੀਤ ਸਿੰਘ ਰਫ਼ਤਾਰ ਹੋ ਗਿਆ, ਉਸ ਵੇਲੇ ਬਾਦਸ਼ਾਹ ਦੇ ਕੋਲ ਜਦੋਂ ਪੇਸ਼ ਕੀਤਾ ਗਿਆ, ਉਹਨੂੰ ਵੇਖ ਕਰਕੇ ਗੁੱਸੇ ਵਿੱਚ ਆ ਕਰਕੇ ਬਾਦਸ਼ਾਹ ਨੇ ਉਹਦੇ ਪ੍ਰਤੀ ਹੁਕਮ ਕਰਨਾ ਕੀਤਾ,
1: ਕੇ ਪਗਸੂ ਬੰਧਨ ਕਰਕੇ
0: ਉਹਨੇ ਕਿਹਾ ਕਿ ਆ ਜਿਹੜਾ ਅਜੀਤ ਸਿੰਘ ਨਾ ਇਹਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਕਰਕੇ
1: ਬਾਰਪੁਰ ਗਰਜਨ ਫੇਰੋ
0: ਤੇ ਚੰਗੀ ਤਰ੍ਹਾਂ ਨਾਲ ਇਹਦਾ ਆਪਾਂ ਨਸ਼ਰ ਕਰਨਾ, ਭਾਵ ਕੇ ਗੜੀਆਂ ਬਾਜ਼ਾਰਾਂ ਦੇ ਵਿੱਚ ਇਹਦੀ ਆਪਾਂ ਨੇ ਫੇਰੀ ਕੱਢਣੀ ਹੈ। ਤੇ ਇਸ ਤਰ੍ਹਾਂ ਕਿਉਂਕਿ ਬੰਦਾ ਜਿਹੜਾ ਪਿਆਰੇ ਉਹ ਕਿੰਨਾ ਕੁ ਚੱਲੇਗਾ, 10-15 ਕਿਲੋਮੀਟਰ 10 ਕਿਲੋਮੀਟਰ ਉਹ ਤੋਂ ਬਾਅਦ ਥੱਕ ਜਾਣਾ, ਜਦੋਂ ਗਿਰ ਗਿਆ ਹਾਥੀ ਚੜਦਾ ਜਾਵੇਗਾ, ਉਹਨੇ ਘਸੀੜ ਦੇ ਨਾਲ ਲੈ ਕੇ ਜਾਣਾ ਹੈ। ਇਸ ਤਰ੍ਹਾਂ ਪੂਰੇ ਗੜੀਆਂ ਬਾਜ਼ਾਰਾਂ ਦੇ ਵਿੱਚ ਇਹਦੀ ਆ ਫੇਰੀ ਕੱਢਣਾ ਕਰੋ, ਲੋਕਾਂ ਨੂੰ ਪਤਾ ਚੱਲ ਜਾਵੇ, ਲੋਕਾਂ ਦੇ ਮਨ ਦੇ ਵਿੱਚ ਜਿਹੜਾ ਡਰ ਸੀ, ਜੋ ਇਹਦੀ ਮਨਤਾ ਸੀ ਨਾ, ਉਹ ਖਤਮ ਹੋ ਜਾਵੇ। ਕਿਉਂਕਿ ਇਸ ਤਰ੍ਹਾਂ ਹੀ ਪਿਆਰਿਓ ਇਹ ਬੰਦੇ ਨਾ ਕਿਹਦਾ ਨਸ਼ਰ ਕਰਨਾ, ਬੇਇੱਜ਼ਤੀ ਕਰਨੀ ਹੈ, ਉਹਦਾ ਦਮ ਉਤਾਰਨਾ, ਤੇ ਇੰਜ ਹੀ ਕਰਦੇ ਹਨ। ਇਹ ਕੀ ਕਰਦਾ ਸੀ ਕਿ ਜਿਹੜੇ ਇਲਾਕੇ ਦੇ ਵਿੱਚ ਗੜੀਆਂ ਬਾਜ਼ਾਰਾਂ ਦੇ ਵਿੱਚ ਗੇੜਾ ਕੱਢਦਾ, ਟੌਰ ਦਿਖਾਉਂਦਾ, ਉੱਥੇ ਹੀ ਕਿਹਾ ਗਿਆ ਕਿ ਉਹੀ ਗੜੀਆਂ ਬਾਜ਼ਾਰਾਂ ਦੇ ਵਿੱਚ ਇਹਨੂੰ ਘੁਮਾਓ ਤੇ ਨਾਲ ਬੋਲੀ ਜਾਓ ਕਿ ਦੇਖੋ ਕਿ ਦੇਖੋ ਆਹੀ ਬੰਦਾ ਕੱਲ੍ਹ ਤੱਕ ਇੱਥੇ ਗੇੜੇ ਕੱਢਦਾ ਸੀ, ਆਪਣਾ ਟੌਰ ਦਮਖਮ ਦਿਖਾਉਂਦਾ ਕਿ ਮੈਂ ਗੁਰੂ ਹਾਂ, ਮੈਂ ਕੁਛ ਹਾਂ, ਲੇਕਿਨ ਅੱਜ ਦੇਖੋ ਸਾਡੇ ਹੱਥੇ ਚੜ ਗਿਆ, ਸਰਕਾਰ ਦੇ ਖਿਲਾਫ ਗਿਆ, ਸਾਡੇ ਖਿਲਾਫ ਗਿਆ, ਅੱਜ ਇਹਦਾ ਕੀ ਹਸ਼ਰ ਕੀਤਾ ਜਾ ਰਿਹਾ। ਲੋਕਾਂ ਦੇ ਮਨ ਦੇ ਵਿੱਚ ਭੈ ਪੈਦਾ ਹੋ ਜਾਵੇ, ਕੋਈ ਦੂਜੀ ਵਾਰੀ ਇਹੋ ਜਿਹੀ ਹਿਮਾਕਤ ਨਾ ਕਰਨਾ ਕਰੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਫਿਰ ਅਜੀਤ ਸਿੰਘ ਜਿਹੜਾ ਉਹਨੂੰ ਚੰਗੀ ਤਰ੍ਹਾਂ ਰੱਸਿਆਂ ਦੇ ਨਾਲ ਹਾਥੀ ਦੇ ਪੈਰਾਂ ਦੇ ਨਾਲ ਬੰਨਣਾ ਕੀਤਾ। ਜਦੋਂ ਕੁੰਚਰ ਹਾਥੀ ਦੇ ਪੈਰਾਂ ਦੇ ਨਾਲ ਬੰਨ ਕਰਕੇ ਉਹਦਾ ਗੇੜਾ ਕਢਾਉਣਾ ਕੀਤਾ, ਤੇ ਜਦੋਂ ਹਾਥੀ ਚੱਲਦਾ ਨਾ ਪਿਆਰਿਓ, ਤੇ ਉਹ ਆਪਣੇ ਨਾਲ ਨਾਲ ਇਹਨੂੰ ਹੀ ਘਸੀਟੀ ਜਾ ਰਿਹਾ, ਘਸੀਟੀ ਜਾ ਰਿਹਾ। ਹੁਣ ਲੋਕ ਜਿਹੜੇ ਪਿਆਰਿਓ ਇਹਨਾਂ ਨੇ ਦੇਖੋ ਉਹੀ ਦੁੰਡੀ ਪਿਟਵਾ ਦਿੱਤੀ, ਅੱਗੇ ਅੱਡੇ ਅੱਗੇ ਅੱਗੇ ਢੋਲ ਤਮਾਸ਼ੇ ਵੱਜਦੇ, ਉਹ ਕਹਿੰਦੇ ਉਹ ਅਜੀਤ ਸਿੰਘ ਜਿਹੜਾ ਜਿਹੜਾ ਇੱਥੇ ਗੇੜੇ ਕੱਢਦਾ ਸੀ ਤੁਹਾਡੇ ਅੱਗੇ, ਲੋਕਾਂ ਦੇ ਮਨ ਵਿੱਚ ਡਰ ਦਿਖਾਉਂਦਾ ਸੀ ਨਾ, ਅੱਜ ਉਹੀ ਅਜੀਤ ਸਿੰਘ ਦਾ ਨਸ਼ਰ ਕੀਤਾ ਜਾ ਰਿਹਾ। ਆਓ ਦੇਖੋ, ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆਏ ਉਹਨੂੰ ਵੇਖਦੇ ਹਨ, ਤੇ ਜਦੋਂ ਹਾਥੀ ਘਸੀਟ ਰਿਹਾ ਪਿਆਰਿਓ, ਹਾਏ ਮਰ ਗਿਆ, ਹਾਏ ਮਰ ਗਿਆ ਕਰਕੇ ਰੌੜਾ ਪਾਉਂਦਾ, ਤੇ ਉਹਨੂੰ ਯਾਦ ਆ ਗਿਆ ਕਿ ਜੀ ਮੈਂ ਕੰਮ ਖਰਾਬ ਕਰਨਾ ਕੀਤਾ, ਤਾਂ ਕਰਕੇ ਇਹ ਸਾਰੀ ਗੱਲ ਹੋ ਰਹੀ ਹੈ। ਅਸਲ ਦੇ ਵਿੱਚ ਸਾਧ ਸੰਗਤ ਜੀ, ਇੱਕ ਤਾਂ ਦੇਖੋ ਇਹ ਤਾਂ ਮਾਇਆ ਤਾਂ ਚੁਰਾਉਂਦਾ, ਉਹ ਤਾਂ ਘਾਟਾ ਵਾਧਾ ਤਾਂ ਕਰਦਾ ਹੀ ਸੀ, ਲੇਕਿਨ ਸਭ ਤੋਂ ਜ਼ਿਆਦਾ ਹਿਮਾਕਤ ਜੋ ਇਹਨੇ ਗਲਤ ਕੰਮ ਕੀਤਾ ਨਾ, ਗੁਰੂ ਮਹਾਰਾਜ ਜੀ ਦੇ ਸ਼ਾਸਤਰ ਜਿਹੜੇ ਹਨ ਉਹਨੂੰ ਇਹਨੇ ਅੰਗੀਕਾਰ ਕੀਤੇ, ਉਹਨੂੰ ਤਨ ਦੇ ਉੱਤੇ ਸਜਾਇਆ, ਮਾਤਾ ਜੀ ਨੇ ਰੋਕਿਆ ਸੀ, ਕਹਿਣ ਲੱਗੇ ਬੇਈਮਾਨਾ ਇਹਨੂੰ ਨਾ ਸਜਾ, ਤੇ ਇਹ ਕਹਿੰਦਾ ਮਾਤਾ ਜੀ ਐਵੇਂ ਤੁਸੀਂ ਬੋਲੀ ਜਾਂਦੇ, ਸ਼ਾਸਤਰ ਕਾਹਦੇ ਰੱਖਦੇ ਹਨ, ਜਦੋਂ ਪੂਜਾ ਕਰ ਲਿਆ ਉਹ ਤੋਂ ਬਾਅਦ ਤਨ ਦੇ ਉੱਤੇ ਸਜਾਉਣਾ ਚਾਹੀਦਾ, ਜੇ ਮੈਂ ਇਹ ਸ਼ਾਸਤਰ ਸਜਾਵਾਂਗਾ ਲੋਕ ਉਹ ਕਹਿਣਗੇ ਕਿ ਦੇਖੋ ਜੀ ਆਹ ਬਾਬਾ ਹੈ, ਇਹਦੇ ਕੋਲ ਗੁਰੂ ਮਹਾਰਾਜ ਜੀ ਦੇ ਸ਼ਾਸਤਰ ਹਨ, ਇਹ ਵਿਰਾਸਤੀ ਸ਼ਾਸਤਰ ਹਨ, ਤੇ ਲੋਕ ਮੈਨੂੰ ਗੁਰੂ ਮੰਨਣਗੇ, ਗੁਰੂ ਜਾਣ ਕੇ ਮੇਰੇ ਅੱਗੇ ਮੱਥਾ ਟੇਕਣਗੇ, ਮੇਰੀ ਪੂਜਾ ਮੇਰੀ ਮਨਤਾ ਬਹੁਤ ਜ਼ਿਆਦਾ ਹੋਵੇਗੀ, ਮੈਂ ਤਾਂ ਕਰਕੇ ਸ਼ਾਸਤਰ ਸਜਾਉਣੇ। ਮਾਤਾ ਜੀ ਨੇ ਕਿਹਾ ਬੇਈਮਾਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਇਹਨਾਂ ਸ਼ਾਸਤਰਾਂ ਨੂੰ ਨਹੀਂ ਸਜਾਇਆ, ਕਿਉਂਕਿ ਆਦਿ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਸ਼ਾਸਤਰ ਹਨ, ਜਦੋਂ ਮੇਰੇ ਪਤੀ ਸਤਿਗੁਰੂ ਮਹਾਰਾਜ ਜੀ ਨੇ ਨਹੀਂ ਸਜਾਇਆ, ਤੂੰ ਕੌਣ ਹੁੰਦਾ, ਤੂੰ ਕਿਉਂ ਸਜਾਉਂਦਾ, ਨਾ ਸਜਾ। ਤੇ ਇਹਨੇ ਜ਼ਿੱਦ ਕੀਤੀ ਤੇ ਮਾਤਾ ਜੀ ਨੇ ਜਦੋਂ ਰੋਕਿਆ, ਮਾਤਾ ਜੀ ਨੂੰ ਮਾਰਨ ਦੇ ਲਈ ਪਿਆਰਿਓ ਕਟਾਰ ਕੱਢ ਕੇ ਮਾਤਾ ਜੀ ਦੀ ਛਾਤੀ ਤੇ ਰੱਖ ਦਿੱਤਾ, ਤੁਰੰਤ ਸਿੱਖ ਆਏ ਵਿਚਕਾਰ ਆ ਕਰਕੇ ਬਚਾ ਕੀਤਾ, ਨਹੀਂ ਤਾਂ ਇਹਨੇ ਕਟਾਰ ਆਰ ਪਾਰ ਕਰ ਦੇਣੀ ਸੀ। ਮਾਤਾ ਜੀ ਬਹੁਤ ਦੁਖੀ ਹੋਏ ਤੇ ਉਸ ਵੇਲੇ ਜੋ ਸ਼ਰਾਪ ਦਿੱਤਾ ਨਾ ਕਿ ਬੇਈਮਾਨਾ ਤੂੰ ਇਹ ਇਸ ਤਰ੍ਹਾਂ ਗੁਰੂ ਘਰ ਦੀ ਮਾਇਆ, ਇਹ ਗੁਰੂ ਘਰ ਦੇ ਉੱਤੇ ਨਾ ਟੌਰ ਕਰ ਰਿਹਾ, ਆਪਣਾ ਜੋ ਦਿਖਾਵਾ ਦਿਖਾ ਰਿਹਾ, ਸਮਾਂ ਇਹੋ ਜਿਹਾ ਆਵੇਗਾ ਪੁੱਠਾ ਗੇੜ ਪਵੇਗਾ, ਇਹੀ ਚੀਜ਼ਾਂ ਕਰਕੇ ਨਾ ਤੇਰੀ ਮੌਤ ਹੋਵੇਗੀ, ਕੋ ਕੋ ਕਰਕੇ ਤੈਨੂੰ ਮੈਂ ਕਹਿੰਦੀ ਹਾਂ, ਤੁਰਕਾਂ ਦਾ ਰਾਜ ਹੈ ਭਾਈ, ਉਹਨਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਹਿੰਦੇ ਨਾ ਉਸ ਹਿਸਾਬ ਨਾਲ ਰਹਿਣਾ, ਤੂੰ ਨਹੀਂ ਮੰਨਦਾ ਓਈ ਤੁਰਕਾਂ ਨੇ ਤੈਨੂੰ ਕੋ ਕੋ ਕਰਕੇ ਮਾਰ ਦੇਣਾ, ਜਿਨ੍ਹਾਂ ਦੇ ਵਿੱਚ ਤੈਨੂੰ ਬੜਾ ਭਰੋਸਾ ਸੀ ਉਹਨਾਂ ਨੂੰ ਵੀ ਪੈਸਾ ਆਦਿਕ ਦਿੰਦਾ, ਉਹਨਾਂ ਦੇ ਟੌਰ ਵੀ ਦਿਖਾਉਂਦਾ। ਮਾਤਾ ਜੀ ਨੇ ਕਿਹਾ ਕੰਮ ਨਾ ਕਰ, ਕੰਮ ਖਰਾਬ ਹੋਵੇਗਾ, ਆਪਾਂ ਇਹ ਕੰਮ ਦੇ ਨਾਲ ਇਹਦੇ ਨਾਲ ਕੀ ਲੈਣਾ ਦੇਣਾ, ਜਿਹਦੇ ਇੰਨਾ ਵਿਸ਼ਵਾਸ ਕਰਦਾ ਉਹਨੇ ਹੀ ਤੈਨੂੰ ਮਾਰਨਾ। ਓਈ ਮਾਤਾ ਜੀ ਦਾ ਵਚਨ ਹੁਣ ਪੂਰਾ ਹੋ ਰਿਹਾ ਹੈ।
1: ਦੇਵੀ ਸੂਰਤ ਬਹੁਤ ਦੁੱਖ ਪਾਵਾ,
0: ਹੁਣ ਹਿਰਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਜਿਹੜਾ ਝੂੜਦਾ ਹੈ, ਇਸ ਤਰ੍ਹਾਂ ਕਰਦੇ ਕਰਦੇ ਨਾ ਹਾਥੀ ਨੇ ਘਸੀਟ ਨਾ ਕੀਤਾ, ਘਸੀਟਦਾ ਲੈ ਕਰਕੇ ਗਿਆ, ਪਹਿਲੇ ਚਮੜੀ ਲੈ ਗਈ, ਮਾਸ ਜਿਹੜਾ ਹੈ ਉਹ ਵੀ ਉਤਰ ਗਿਆ, ਅੰਦਰਲੀਆਂ ਹੱਡੀਆਂ ਜਿਹੜੀਆਂ ਬਾਹਰ ਆ ਗਈਆਂ। ਸਾਰਾ ਦਿਨ ਪਿਆਰਿਓ ਹਾਥੀ ਨੇ ਨਾ ਇਹਦਾ ਗੇੜਾ ਕਢਾਉਣਾ ਕੀਤਾ, ਗੜੀਆਂ ਬਾਜ਼ਾਰਾਂ ਦੇ ਵਿੱਚ ਇਹਦਾ ਨਸ਼ਰ ਕੀਤਾ। ਇਸ ਤਰ੍ਹਾਂ ਗੜੀਆਂ ਬਾਜ਼ਾਰਾਂ ਦੇ ਵਿੱਚ ਹਾਥੀ ਵਿਚਰ ਰਿਹਾ ਹੈ, ਗੇੜਾ ਕੱਢ ਰਿਹਾ ਹੈ। ਫਿਰ ਵੀ ਪਿਆਰਿਓ ਕੀ ਹੋਇਆ ਕਿ ਇਹਨਾਂ ਨੂੰ ਇਹ ਸੀ ਕਿ ਭਾਈ ਕਿ ਇਹਦੇ ਪ੍ਰਾਣ ਨਿਕਲ ਜਾਣਗੇ, ਲੇਕਿਨ ਦੇਵਨੇਤ ਕੀ ਵਾਪਰੀ, ਇਹਨਾਂ ਹੋਣ ਦੇ ਬਾਵਜੂਦ ਵੀ ਪਿਆਰਿਓ ਇਹ ਜਿਹੜਾ ਸੀ ਨਾ ਜੀਤ ਸਿੰਘ ਆ ਇਹਦੇ ਪ੍ਰਾਣ ਨਹੀਂ ਨਿਕਲੇ, ਇਹ ਫਿਰ ਵੀ ਬਚ ਗਿਆ।
1: ਦੁੱਖ ਪਾਵਨ ਸਰਾਪ ਜੀ ਸੀ ਕੇ, ਬਹੁਤ ਦੁੱਖ ਪਾਵਨ ਸਰਾਪ ਜੀ ਸੀ ਕੇ,
0: ਤੇ ਦੇਖੋ ਹੁਣ ਉਹੀ ਬਚਨ ਪੂਰਾ ਹੋ ਰਿਹਾ ਨਾ, ਤੈਨੂੰ ਇਹਦੇ ਕਰਕੇ ਕੋ ਕੋਰ ਕੇ ਮਾਰਿਆ ਜਾਵੇਗਾ, ਉਸ ਤਰ੍ਹਾਂ ਕੋ ਕੋ ਕਰਕੇ ਇਹਨੂੰ ਮਾਰ ਰਹੇ ਫਿਰ ਵੀ ਪ੍ਰਾਣ ਨਹੀਂ ਨਿਕਲ ਰਹੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਰਾਤ ਦੇ ਵੇਲੇ ਹਾਥੀ ਜਿਹੜਾ ਲੈ ਕਰਕੇ ਫਿਰ ਗੜੀਆਂ ਬਾਜ਼ਾਰਾਂ ਦੇ ਵਿੱਚੋਂ ਨਿਕਲ ਕੇ ਆਇਆ, ਉਹਨਾਂ ਨੇ ਵੀ ਕਹਿ ਦਿੱਤਾ ਜੀ ਸਾਰਾ ਗੇੜਾ ਕਢਾ ਲਿਆ, ਫਿਰ ਵੀ ਇਹ ਨਹੀਂ ਮਰਿਆ। ਫਿਰ ਉਹਨਾਂ ਨੇ ਕਿਹਾ ਚਲੋ ਭਾਈ ਇਹਨੂੰ ਲੈ ਕਰਕੇ ਨਗਰ ਦੇ ਬਾਹਰ ਚਲੀਏ, ਜਿੱਥੇ ਪਿਆਰੇ ਉਹ ਕੋਈ ਛੋਟੀ ਜੀ ਪਹਾੜੀ ਜਿਹੜੀ ਸੀ ਨਾ ਉੱਥੇ ਦਿੱਲੀ ਦੇ ਵਿੱਚ ਉਸ ਪਾਸੇ ਗਏ ਹਨ। ਉੱਥੇ ਕੀ ਹੋਇਆ, ਉੱਚਾ ਨੀਵਾਂ ਥਾਂ ਸੀ, ਉਹਨਾਂ ਉੱਚੇ ਨੀਵੇਂ ਥਾਵਾਂ ਦੇ ਵਿੱਚ ਪੱਥਰਾਂ ਦੇ ਵਿੱਚ ਇਹਦਾ ਸਰੀਰ ਵੱਜਦਾ ਗਿਆ, ਕਿੱਥੇ ਸਿਰ ਵੱਜਦਾ, ਕਿੱਥੇ ਹੱਥ ਪੈਰ ਵੱਜਦੇ ਹਨ। ਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਨਾ ਪਿਆਰਿਓ ਕੋਈ ਵੱਡਾ ਪੱਥਰ ਜਿਹੜਾ ਹੈ ਉਹਦੇ ਵਿੱਚ ਇਹ ਅੜ ਗਿਆ, ਤੇ ਹਾਥੀ ਨੇ ਘਸੀਟ ਨਾ ਕੀਤਾ ਤੇ ਇਹਦਾ ਸਿਰ ਜਾ ਕਰਕੇ ਠਾਂ ਕਰਕੇ ਪੱਥਰ ਨੂੰ ਵੱਜਿਆ, ਉੱਥੇ ਇਹਦੇ ਪ੍ਰਾਣ ਨਿਕਲ ਗਏ। ਇਸ ਤਰ੍ਹਾਂ ਪਿਆਰਿਓ ਦਿੱਲੀ ਦੇ ਵਿੱਚ ਇਹਦਾ ਨਸ਼ਰ ਕਰ ਕਰਕੇ ਇਹਨੂੰ ਮਾਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਦੇਖੋ ਗੁਰੂ ਕੇ ਸਿੱਖ ਜਿੱਥੇ ਉੱਥੇ ਰਹਿੰਦੇ ਸੀ ਨਾ ਦਿੱਲੀ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅੱਗ ਜਿਹੜੀ ਇਹ ਲੱਗ ਗਈ ਨਾ ਤੇ ਇਹ ਲੋਕ ਜਿਹੜੇ ਨਾ ਪਿਆਰਿਓ ਇਹ ਜਿਹੜੇ ਸਰਕਾਰੀ ਦਰਬਾਰੀ ਵੱਡੇ ਬੰਦੇ ਮੌਕੇ ਦੀ ਭਾਲ ਦੇ ਵਿੱਚ ਹੁੰਦੇ। ਮੈਂ ਬਾਰ ਬਾਰ ਬੇਨਤੀਆਂ ਕਰ ਰਿਹਾ ਪਿਆਰਿਓ, ਬਹੁਤ ਜਿਹੜਾ ਪੇਚੀਦਾ ਮਸਲਾ ਰਾਜਨੈਤਿਕ ਮਸਲਾ ਹੈ, ਨੀਤੀਵਾਨ ਬੰਦੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਕੀਤਾ ਜਾਂਦਾ, ਕੋਈ ਗੱਲ ਹੀ ਨਹੀਂ ਹੁੰਦੀ ਹੈ ਪਿਆਰਿਓ, ਕੋਈ ਵੱਡੀ ਗੱਲ ਨਹੀਂ ਹੁੰਦੀ ਹੈ। ਕਈ ਵਾਰੀ ਨਾ ਇਹ ਆਪਣੇ ਫਾਇਦੇ ਲੈਣ ਦੇ ਲਈ ਛੋਟੀ ਗੱਲ ਨੂੰ ਬਹੁਤ ਵੱਡਾ ਬਣਾ ਕਰਕੇ ਉਹਦਾ ਸ਼ੋਸ਼ਾ ਕਰਦੇ ਹਨ, ਤੇ ਇਸ ਤਰ੍ਹਾਂ ਕਰਕੇ ਫਿਰ ਕਿਸੇ ਨੂੰ ਟਾਰਗੇਟ ਕੀਤਾ ਜਾਂਦਾ, ਕਿਸੇ ਧਰਮ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਮਾਰਿਆ ਜਾਂਦਾ। ਤੇ ਜਿੱਥੇ ਉਹਨਾਂ ਦੀ ਜ਼ਿਆਦਾ ਗਿਣਤੀ ਹੁੰਦੀ ਹੈ ਉੱਥੇ ਵਸ ਨਹੀਂ ਚੱਲਦਾ, ਜਿੱਥੇ ਪਿਆਰਿਓ ਘੱਟ ਗਿਣਤੀ ਹੁੰਦੀ ਹੈ ਉੱਥੇ ਕੰਮ ਖਰਾਬ ਹੋ ਜਾਂਦਾ। ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੇ ਇੱਕ ਵਾਰੀ ਕਿੱਥੇ ਨਾ ਕੋਈ ਇਹ ਕਾਨਫਰੰਸ ਸੀ, ਕਿੱਥੇ ਕੋਈ ਦੀਵਾਨ ਸੱਜਿਆ ਹੋਇਆ ਤੇ ਉੱਥੇ ਦਾਸ ਬੇਨਤੀ ਕਰ ਰਿਹਾ ਸੀ, ਤੇ ਜਦੋਂ ਗੱਲਬਾਤ ਉੱਥੇ ਕੀਤੀ ਗਈ ਹਜ਼ੂਰ ਸਾਹਿਬ ਦੀ ਵੀ ਗੱਲ ਕੀਤੀ, ਦੇਖੋ ਮਹਾਰਾਜ ਜੀ ਦੀ ਬੜੀ ਕਿਰਪਾ, ਬਹੁਤ ਚੜ੍ਹਦੀ ਕਲਾ, ਇਸ ਤਰ੍ਹਾਂ ਸਾਡੇ ਸਿੰਘ ਰਹਿੰਦੇ ਹਨ। ਤੇ ਦਾਸ ਤੋਂ ਬਾਅਦ ਪਿਆਰਿਓ ਕਿਸੇ ਇੱਕ ਰਾਜਨੈਤਿਕ ਕੋਈ ਵਿਅਕਤੀ ਜਿਹੜਾ ਸੀ ਉਹਦਾ ਭਾਸ਼ਣ ਉਹਨੇ ਬੋਲਣਾ ਹੈ, ਤੇ ਉਹਨੇ ਜਦੋਂ ਬੋਲਿਆ ਉਹਨੇ ਵੀ ਜੋ ਗੱਲ ਕੀਤੀ ਨਾ ਬੜੀ ਕਮਾਲ ਦੀ ਗੱਲ ਕੀਤੀ, ਉਹਨੇ ਕਿਹਾ ਕਿ ਦੇਖੋ ਜੀ ਆਪਾਂ ਵੇਖਦੇ ਹਾਂ, ਕੋਈ ਗੱਲ ਉਹਨੇ ਕਰਕੇ ਕਿਹਾ ਕਿ ਦੇਖੋ ਕਿ ਜਿੱਥੇ ਬਹੁ ਗਿਣਤੀ ਆਪਣੀ ਹੁੰਦੀ ਹੈ ਉੱਥੇ ਬੰਦੇ ਜੋ ਹਨ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ, ਉੱਥੇ ਕੋਈ ਇਹੋ ਜਿਹਾ ਘਾਟਾ ਵਾਧਾ ਹੋ ਗਿਆ ਤੇ ਗੱਲ ਜਿਹੜੀ ਨਾ ਸੰਭਲ ਜਾਂਦੀ ਹੈ, ਜ਼ਿਆਦਾ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ। ਫਿਰ ਉਹਨਾਂ ਨੇ ਪਿਆਰਿਓ ਉਹ ਬਜ਼ੁਰਗ ਸੀ ਆਪਣਾ ਅੱਖੀ ਡਿੱਠਾ ਹਾਲ ਦੱਸਿਆ, ਕਿਹਾ ਕਿ ਜਦੋਂ ਉਹੀ 84 ਦਾ ਜਦੋਂ ਦੌਰ ਸੀ ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ ਉਹੀ ਇਲਾਕੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਸਨ, ਤੇ ਉੱਥੇ ਪਿਆਰਿਓ ਬਹੁਤ ਜ਼ਿਆਦਾ ਜਿਹੜਾ ਵੀ ਮਿਲਦਾ ਮਾਰ ਦਿੱਤਾ ਜਾਂਦਾ ਸੀ। ਲੋਕ ਕਹਿੰਦੇ ਪਿਆਰਿਓ ਬਸ ਉਹਨਾਂ ਨੇ ਆਪ ਕਿਹਾ ਤੇ ਬਹੁਤ ਕਮਾਲ ਦੀ ਗੱਲ ਕਹੀ ਸੀ ਪਿਆਰਿਓ ਵੱਡੇ ਕੋਈ ਮਿਨਿਸਟਰ ਸੀ ਉਹ ਤੇ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਪੰਜਾਬ ਦੇ ਜਿਹੜੇ ਫਿਰ ਸਿਰਫ ਬਾਰਡਰ ਸੀ ਬਾਰਡਰ ਦੀਆਂ ਲਕੀਰਾਂ ਹੁੰਦੀਆਂ ਇੱਥੇ ਪਿਆਰਿਓ ਯੂਪੀ ਸੀ ਇੱਥੇ ਕੋਈ ਦੂਜਾ ਇਲਾਕਾ। ਜਦੋਂ ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਤੰਗ ਕੀਤਾ ਗਿਆ ਸਿਰਫ ਉੱਥੋਂ ਦੇ ਲੋਕ ਪਿਆਰਿਓ ਉੱਥੋਂ ਭੱਜ ਕਰਕੇ ਆਏ ਜਾਨ ਬਚਾ ਕਰਕੇ ਆਏ ਸਿਰਫ ਜਦੋਂ ਉਹਨਾਂ ਨੇ ਬਾਰਡਰ ਜਦੋਂ ਉਹਨਾਂ ਨੇ ਟੱਪਣਾ ਕੀਤਾ ਉਹਨਾਂ ਨੇ ਸੁੱਖ ਦਾ ਸਾਹ ਲੈ ਲਿਆ। ਫਿਰ ਉਹ ਤੋਂ ਬਾਅਦ ਉੱਥੇ ਛਾਤੀ ਡਾਹ ਕਰਕੇ ਖੜ ਗਏ ਸ਼ੇਰ ਬਣ ਗਏ ਕਿਉਂਕਿ ਆਪਣਾ ਇਲਾਕਾ ਆ ਗਿਆ। ਉਹਨਾਂ ਨੇ ਕਿਹਾ ਇਲਾਕਾ ਵੀ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਗੱਲ ਸਹੀ ਗੱਲ ਹੈ ਪਿਆਰਿਓ ਕਮਾਲ ਦੀ ਗੱਲ ਹੈ ਜਿੱਥੇ ਬਹੁ ਗਿਣਤੀ ਹੁੰਦੀ ਹੈ ਜਿੱਥੇ ਆਪਣੇ ਹੁੰਦੇ ਆਪਣਾ ਇਲਾਕਾ ਹੁੰਦਾ ਉਹਦਾ ਬਹੁਤ ਜ਼ਿਆਦਾ ਰੁਤਬਾ ਹੁੰਦਾ। ਉਹਨਾਂ ਨੇ ਕਿਹਾ ਕਿ ਇੰਨੇ ਕਿਲੋਮੀਟਰ ਕੋਈ ਬੰਦਾ ਹਜ਼ਾਰ ਕੋਈ 500-800 ਕਿਲੋਮੀਟਰ ਭੱਜ ਕੇ ਆਇਆ ਇਲਾਕਾ ਉਹਨਾਂ ਦਾ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਡਰ ਸੀ ਭੈ ਸੀ ਕਿ ਕੁਛ ਵੀ ਹੋ ਸਕਦਾ ਸਿਰਫ ਆ ਲਕੀਰ ਬਾਰਡਰ ਨੂੰ ਟੱਪ ਕਰਕੇ ਇੱਥੇ ਪੰਜਾਬ ਦੇ ਵਿੱਚ ਆਏ। ਉਹਨਾਂ ਨੂੰ ਜਦੋਂ ਪਤਾ ਚੱਲ ਗਿਆ ਕਿ ਪੰਜਾਬ ਦੇ ਵਿੱਚ ਆ ਗਏ ਉਹ ਸ਼ਾਂਤ ਹੋ ਗਏ ਚਲੋ ਜੀ ਹੁਣ ਸਾਡੀ ਦੌੜ ਭਾਰਜ ਮੁੱਕ ਗਈ ਹੁਣ ਸਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਕਿਉਂਕਿ ਆਪਣਾ ਇਲਾਕਾ ਆ ਗਿਆ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕਦੇ ਵੀ ਕੁਛ ਹੁੰਦਾ ਨਾ ਅਤੇ ਕੰਮ ਜਿਹੜੇ ਨਾ ਅਤੇ ਕਈ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਹਨ। ਕਈ ਸ਼ਰਾਰਤੀ ਬੰਦੇ ਆਪਣੇ ਵਿੱਚ ਵੀ ਕਈ ਹੁੰਦੇ ਪਿਆਰਿਓ ਖਾਮ ਖਾਂ ਕੁਛ ਇਹੋ ਜਿਹਾ ਕੰਮ ਕਰ ਜਾਂਦੇ ਜਿਹਦੇ ਨਾਲ ਚਲੋ ਉਹਨਾਂ ਨੇ ਤਾਂ ਕਰ ਦਿੱਤਾ ਲੇਕਿਨ ਬਾਅਦ ਦੇ ਵਿੱਚ ਉਹਦਾ ਹਰਜਾਨਾ ਸਾਰੀ ਕੌਮ ਨੂੰ ਭੁਗਤਣਾ ਪੈਂਦਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ। ਹੁਣ ਆਹੀ ਕੰਮ ਜਿਹੜਾ ਅਜੀਤ ਸਿੰਘ ਨੂੰ ਆਪਾਂ ਵਿਚਾਰ ਕਰ ਲਈਏ ਮਾਤਾ ਜੀ ਨੇ ਵੀ ਬਾਈਕਾਟ ਕਰ ਦਿੱਤਾ ਸਿੱਖਾਂ ਨੇ ਵੀ ਪਿਆਰਿਓ ਨੂੰ ਬਾਈਕਾਟ ਕਰ ਦਿੱਤਾ ਕੋਈ ਉਹਨੂੰ ਆਪਣੇ ਮੱਥੇ ਨਹੀਂ ਲਾਉਂਦਾ। ਚਲੋ ਪਹਿਲੇ ਦੀ ਗੱਲ ਵੱਖਰੀ ਬਾਅਦ ਦੇ ਵਿੱਚ ਉਹਦੇ ਪੁੱਠੇ ਸਿੱਧੇ ਕੰਮ ਵੇਖ ਕਰਕੇ ਸਾਰਿਆਂ ਨੇ ਬਾਈਕਾਟ ਕਰ ਦਿੱਤਾ ਇਹ ਕਰ ਦਿੱਤਾ ਕਿ ਨਹੀਂ ਜੀ ਇਹ ਤਾਂ ਬੇਈਮਾਨ ਬੰਦਾ ਹੈ। ਮਾਤਾ ਜੀ ਨੇ ਖੁਦ ਜਦੋਂ ਪੰਥ ਦੇ ਵਿੱਚੋਂ ਉਹਨੂੰ ਛੇਕ ਦਿੱਤਾ ਖਾਰਜ ਕਰ ਦਿੱਤਾ ਸਾਰਿਆਂ ਨੇ ਉਹਨੂੰ ਬੇਦਖਲ ਕਰ ਦਿੱਤਾ। ਲੇਕਿਨ ਜਦੋਂ ਇਹ ਗੱਲ ਹੋਈ ਅਜੀਤ ਸਿੰਘ ਨੇ ਜਦੋਂ ਉਹਨਾਂ ਸਰਕਾਰੀ ਦਰਬਾਰੀ ਉਹਨਾਂ ਦੇ ਨਾਲ ਮੱਥਾ ਲਾਇਆ ਫਿਰ ਉਹਨਾਂ ਨੇ ਇਹ ਥੋੜ੍ਹੀ ਵਿਚਾਰ ਕੀਤੀ ਉਹਨਾਂ ਤੁਰਕਾਂ ਨੇ ਉਹ ਸਰਕਾਰੀ ਦਰਬਾਰੀ ਜਿਹੜੇ ਬੰਦਿਆਂ ਨੇ ਥੋੜ੍ਹੀ ਬਾਦਸ਼ਾਹ ਨੇ ਥੋੜ੍ਹੀ ਵਿਚਾਰ ਕੀਤੀ ਕਿ ਨਹੀਂ ਜੀ ਇਹਨੂੰ ਤਾਂ ਮਾਤਾ ਜੀ ਨੇ ਵੀ ਬਾਈਕਾਟ ਕਰ ਦਿੱਤਾ ਸਿੱਖਾਂ ਨੇ ਵੀ ਕਰ ਦਿੱਤਾ ਚਲੋ ਆਪਾਂ ਅਜੀਤ ਸਿੰਘ ਨੂੰ ਉਹਦੇ ਨਾਲ ਦੇ ਬੰਦਿਆਂ ਨੂੰ ਮਾਰ ਦਿੱਤਾ ਕੰਮ ਖਤਮ ਹੋ ਗਿਆ। ਇੱਥੇ ਕੰਮ ਥੋੜ੍ਹੀ ਰੁਕਿਆ ਪਿਆਰਿਓ ਹੁਣ ਉਹਨਾਂ ਨੂੰ ਮੌਕਾ ਲੱਗ ਗਿਆ। ਉਹਨਾਂ ਨੇ ਕਿਹਾ ਜੀ ਸਿੱਖਾਂ ਨੇ ਜਿਹੜਾ ਹੈ ਉਹ ਸਾਡਾ ਬੰਦਾ ਮਾਰ ਦਿੱਤਾ ਹੁਣ ਮਾਰੋ ਇਹਨਾਂ ਨੂੰ ਹੁਣ ਇਹਨਾਂ ਨੂੰ ਕੁੱਟੋ। ਫਿਰ ਇਸ ਤਰ੍ਹਾਂ ਪਿਆਰਿਓ ਦੰਗੇ ਜਿਹੜੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਏ ਇਹ ਵੇਖ ਕਰਕੇ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਬਹੁਤ ਪਰੇਸ਼ਾਨ ਹੋ ਗਈਆਂ ਬਹੁਤ ਬੈਬਲ ਹੋ ਗਏ ਲਾਚਾਰ ਹੋ ਗਏ ਹਨ। ਹੁਣ ਦਿੱਲੀ ਦੇ ਵਿੱਚ ਕੀ ਹੋਇਆ ਪਿਆਰਿਓ ਅੱਗੇ ਕਵੀ ਰਾਜ ਜੀ ਨੇ ਵਰਣਨ ਕਰਨਾ ਹੈ ਹੁਣ ਮਾਤਾ ਜੀ ਦੀ ਕਥਾ ਜੋ ਹੈ ਕਵੀ ਰਾਜ ਜੀ ਉਚਾਰਨ ਕਰਦੇ ਹਨ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਿ ਇੱਥੋਂ ਨਿਕਲ ਕਰਕੇ ਤੇ ਭਰਤਗੜ੍ਹ ਜਾ ਕਰਕੇ 12 ਦਿਨ ਮਾਤਾ ਜੀ ਨੇ ਭਰਤਗੜ੍ਹ ਉੱਥੇ ਜਾ ਕਰਕੇ ਮੁਕਾਮ ਕੀਤਾ ਲੋਕ ਸ਼ੁਭ ਕਰਕੇ ਰਹੇ ਉੱਥੋਂ ਦਾ ਰਾਜਾ ਜਿਹੜਾ ਨਾ ਭਰਤਗੜ੍ਹ ਦਾ ਜਦੋਂ ਉਹਨੂੰ ਪਤਾ ਚੱਲਿਆ ਉਹਨੂੰ ਪਤਾ ਚੱਲਿਆ ਕਿ ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਇੱਥੇ ਆਏ ਹਨ ਉਹਨੂੰ ਪਤਾ ਇਹ ਵੀ ਚੱਲ ਗਿਆ ਕਿ ਬਾਦਸ਼ਾਹ ਦੇ ਨਾਲ ਦੇਖੋ ਕੁਛ ਵਿਗਾੜਾ ਹੋ ਗਿਆ ਤੇ ਉਹ ਤੋਂ ਬਾਅਦ ਕਿ ਉਹਦਾ ਬਾਲਕ ਭਾਵ ਕਿ ਅਜੀਤ ਸਿੰਘ ਨੂੰ ਮਾਰ ਦਿੱਤਾ ਗਿਆ ਖਤਮ ਕੀਤਾ ਗਿਆ ਉਹ ਵਿਅਕਤੀ ਜਿਹੜਾ ਨਾ ਸਾਧ ਸੰਗਤ ਜੀ ਉਹ ਰਾਜਾ ਜਿਹੜਾ ਉਹ ਡਰ ਗਿਆ ਉਹਦੇ ਮਨ ਵਿੱਚ ਆਇਆ ਕਿ ਹੁਣ ਮਾਤਾ ਜੀ ਆਏ ਮੇਰੇ ਇਲਾਕੇ ਦੇ ਵਿੱਚ ਆਏ ਕੱਲ ਬਾਦਸ਼ਾਹ ਨੂੰ ਦੇਖੋ ਜੇ ਪਤਾ ਚੱਲ ਗਿਆ ਕਿ ਆ ਅਜੀਤ ਸਿੰਘ ਦੀ ਮਾਂ ਜਿਹੜੀ ਹੈ ਉਹ ਮੇਰੇ ਕੋਲ ਆਈ ਮੈਨੇ ਉਹਨਾਂ ਨੂੰ ਪਨਾਹ ਦਿੱਤੀ ਹੈ ਤੇ ਉਹਨਾਂ ਉਹਨੇ ਫੌਜਾਂ ਚਾੜ ਦੇਣੀਆਂ ਉਹਨੇ ਮੇਰਾ ਨੁਕਸਾਨ ਕਰ ਦੇਣਾ ਹੁਣ ਤੁਸੀਂ ਸਿਆਣੇ ਬੈਠੇ ਵਿਚਾਰ ਕਰਨਾ ਕਰੋ ਇਹਦੇ ਵਿੱਚ ਰੰਚਕ ਮਾਤਰ ਵੀ ਕੀ ਮਾਤਾ ਜੀ ਦਾ ਦੋਸ਼ ਹੈ ਪਿਆਰਿਓ ਕੋਈ ਦੋਸ਼ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਕਈ ਵਾਰੀ ਪਿਆਰਿਓ ਆਪਾਂ ਇੱਕ ਕਹਾਵਤ ਬੋਲਦੇ ਨਾ ਕਰੇ ਕੋਈ ਤੇ ਭਰੇ ਕੋਈ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਪਿਆਰਿਓ ਕਈ ਵਾਰੀ ਕਰਦਾ ਕੋਈ ਤੇ ਭਰਦਾ ਕੋਈ ਦੂਜਾ ਹੀ ਉਹਨੂੰ ਉਹਦਾ ਨਿਪਟਾਰਾ ਕਰਨਾ ਪੈਂਦਾ ਉਹਦਾ ਪ੍ਰਭਾਵ ਕਰਨਾ ਪੈਂਦਾ ਹੁਣ ਉਹ ਡਰ ਗਿਆ। ਪਹਿਲੇ ਤਾਂ ਦੇਖੋ ਜਿੱਥੇ ਮਾਤਾ ਜੀ ਜਾਂਦੇ ਲੋਕੀ ਸਤਿਕਾਰ ਕਰਦੇ, ਇਸਤਕਬਾਲ ਕਰਦੇ, ਕਹਿੰਦੇ ਆਓ ਮਾਤਾ ਜੀ ਮੇਰੇ ਘਰ ਦੇ ਵਿੱਚ ਆਓ, ਇੱਥੇ ਡੇਰਾ ਕਰੋ, ਇੱਥੇ ਰੁਕੋ। ਲੇਕਿਨ ਹੁਣ ਪਤਾ ਚੱਲ ਗਿਆ, ਕਹਿਣ ਲੱਗਾ ਜੀ ਤੁਰੰਤ ਮਾਤਾ ਜੀ ਨੂੰ ਇੱਥੋਂ ਦਫਾ ਕਰੋ, ਇੱਥੋਂ ਭਜਾ ਦਿਓ, ਕਿਉਂਕਿ ਕੱਲ ਇਹਨੂੰ ਪਤਾ ਚੱਲਿਆ ਉਹਨੇ ਮੈਨੂੰ ਮਾਰ ਦੇਣਾ। ਕਈਆਂ ਨੇ ਕਿਹਾ ਜੀ ਇਹਦੇ ਵਿੱਚ ਮਾਂ ਦਾ ਕੀ ਦੋਸ਼ ਹੈ, ਉਹ ਤਾਂ ਵਿਦੋਸ਼ ਹਨ, ਉਹਨਾਂ ਨੇ ਤਾਂ ਪਹਿਲਾਂ ਹੀ ਬੱਚੇ ਨੂੰ ਬਾਈਕਾਟ ਕਰ ਦਿੱਤਾ। ਉਹਨੇ ਕਿਹਾ ਜੋ ਮਰਜ਼ੀ ਹੋਵੇ ਭਾਈ, ਹੁਣ ਇਹ ਲੜਾਈ

0: ਤੇ ਹੱਥ ਜੋੜ ਕਰਕੇ ਨਾ ਉਹਨੇ ਸਾਫ ਸਿੱਧਾ ਕਹਿ ਦਿੱਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਮਾਤਾ ਜੀ ਆਪ ਜੀ ਭਰਤਗੜ ਆਏ ਹੋ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕਦੇ ਆ, ਤੇ ਇਹ ਪੰਗਾ ਪਿਆ ਹੋਇਆ ਤੁਹਾਡੇ ਮਗਰ ਫੌਜਾਂ ਲੱਗੀਆਂ ਹੋਈਆਂ। ਮਾਤਾ ਜੀ ਨੇ ਵੀ ਉਹੀ ਬੜਾ ਸਮਝਾਇਆ, ਕਹਿਣ ਲੱਗੇ ਮੇਰਾ ਕੀ ਦੋਸ਼ ਹੈ ਭਾਈ, ਉਹ ਤਾਂ ਉਹਨੇ ਕਰਨਾ ਕੀਤਾ ਅਜੀਤ ਸਿੰਘ, ਉਹਨੂੰ ਤਾਂ ਪਹਿਲਾਂ ਹੀ ਮੈਨੇ ਖਾਰਜ ਕਰ ਦਿੱਤਾ, ਮੇਰਾ ਕੀ ਦੋਸ਼ ਹੈ, ਮੈਨੇ ਕੋਈ ਗਲਤ ਥੋੜੀ ਕੰਮ ਕੀਤਾ। ਉਹਨਾਂ ਨੇ ਸਿੱਧਾ ਹੱਥ ਜੋੜ ਕੇ ਕਹਿ ਦਿੱਤਾ ਮਾਤਾ ਜੀ ਚੁੱਪ ਚਾਪ ਤੁਸੀਂ ਆਏ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਗੁਰੂ ਮਹਾਰਾਜ ਜੀ ਦੇ ਧਰਮ ਸੁਪਤਨੀ ਹੈ ਕਰਕੇ ਤੁਸੀਂ ਚੁੱਪ ਚਾਪ ਇੱਥੋਂ ਨਿਕਲ ਜਾਓ, ਭੱਜ ਜਾਓ, ਜੇ ਹੱਠ ਕਰੋਗੇ ਅਸੀਂ ਖੁਦ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲ ਤੁਹਾਨੂੰ ਦੇ ਦੇਣਾ।
1: ਤੇ
0: ਕਹਿ ਦਿੱਤਾ ਕਿ ਬਾਦਸ਼ਾਹ ਦੇ ਨਾਲ ਤੁਹਾਡਾ ਵਿਗਾੜਾ ਪੈ ਗਿਆ,
1: ਤ੍ਰਾਸ ਵਿਚਾਰ,
0: ਤੇ ਇਸ ਕਰਕੇ ਇੱਥੋਂ ਦਾ ਰਾਜਾ ਜਿਹੜਾ ਭਰਤ ਕਰਦਾ

0: ਵੀ ਨਹੀਂ ਕਰਨਾ ਚਾਹੁੰਦੇ, ਚੁੱਪ ਚਾਪ ਇੱਥੋਂ ਨਿਕਲ ਜਾਓ ਤੇ ਆਪਣੀ ਜੋ ਵੀ ਵਸਤੂ ਜਿਹੜੀ ਹੈ ਉਹ ਲੈ ਕਰਕੇ ਆਪ ਜੀ ਦੂਜੇ ਪਾਸੇ ਚੱਲ ਜਾਓ।
1: ਮਾਤਾ ਮਨ ਚਿੰਤਕ ਉਪਾਏ,
0: ਇਹ ਸੁਣ ਕਰਕੇ ਦੇਖੋ ਪਿਆਰਿਓ, ਬਜ਼ੁਰਗ ਮਾਤਾ ਜੀ ਹਨ, ਅਬਲਾ ਇਸਤਰੀ ਹੈ, ਕੋਈ ਨਾਲ ਸੰਗਤ ਵੀ ਨਹੀਂ ਹੈ, ਚੁੱਪ ਚਾਪ ਆਏ ਤੇ ਇਸ ਤਰ੍ਹਾਂ ਭੱਜ ਕਰਕੇ ਕਿੱਥੇ ਸਹਾਰਾ ਲੱਭਣ ਦੇ ਲਈ ਆਏ, ਆਪਣੇ ਬੰਦੇ ਜਾਣ ਕਰਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਵੀ ਪਿਆਰਿਓ ਹੱਥ ਖੜੇ ਕਰ ਦਿੱਤੇ, ਕਹਿ ਦਿੱਤਾ ਮਾਤਾ ਜੀ ਆਪ ਜੀ ਇੱਥੋਂ ਚੱਲ ਜਾਓ। ਮਾਤਾ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ
1: ਤਿਆਰੀ ਕਰਵਾਈ
0: ਤੇ ਚੱਲ ਪਏ ਹੇਤਾ, ਭਾਵ ਕੇ ਚੜ੍ਹਨ ਦੇ ਲਈ ਮਾਤਾ ਜੀ ਨੇ ਤਿਆਰੀ ਕਰਨੀ ਕੀਤੀ ਤੇ ਮਾਤਾ ਜੀ ਨੇ ਕਹਿ ਦਿੱਤਾ ਕਿ ਨਹੀਂ ਭਾਈ, ਹੁਣ ਜੇ ਆਪਾਂ ਇੱਥੇ ਰਹਿੰਦੇ ਹਾਂ ਇਹਨਾਂ ਨੇ ਹੀ ਸਾਨੂੰ ਪਕੜ ਕੇ ਮਾਰ ਦੇਣਾ, ਗ੍ਰਿਫਤਾਰ ਕਰ ਦੇਣਾ, ਤਾਂ ਕਰਕੇ ਚੁੱਪ ਚਾਪ ਮਾਤਾ ਜੀ ਜਿਹੜਾ ਭੇਸ ਵਟਾ ਕਰਕੇ ਉੱਥੋਂ ਵੀ ਨਿਕਲ ਗਏ ਤੇ ਧੱਕੇ ਖਾਂਦਿਆਂ ਹੋਇਆਂ ਪਿਆਰਿਓ ਤੇ ਭੇਸ ਵਟਾ ਕਰਕੇ ਉੱਥੋਂ ਨਿਕਲ ਕਰਕੇ ਭਰਤਗੜ੍ਹ ਤੋਂ ਮਾਤਾ ਜੀ ਜੋ ਹਨ ਉਹ ਮਥੁਰਾ ਦੇ ਵਿੱਚ ਆ ਗਏ ਹਨ। ਉੱਥੇ ਵੀ ਆ ਕਰਕੇ ਰੂਪੋਸ਼ ਹੋ ਕਰਕੇ ਕਿਹਨੂੰ ਇਹ ਨਹੀਂ ਦੱਸਦੇ ਕਿ ਮੈਂ ਮਾਤਾ ਸੁੰਦਰੀ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧਰਮ ਸੁਪਤਨੀ ਆ, ਨਹੀਂ, ਭੇਸ ਵਟਾ ਕਰਕੇ ਰੂਪ ਵਟਾ ਕਰਕੇ ਜਮੁਨਾ ਦੇ ਕੰਢੇ ਡੇਰਾ ਕਰਨਾ ਕੀਤਾ ਤੇ ਉੱਥੋਂ ਦਾ ਰਾਜਾ ਜਿਹੜਾ ਹੈ ਜਦੋਂ

0: ਕੀ ਜੇ ਦੱਸੋਗੇ ਤੇ ਮੈਂ ਉਹਨੂੰ ਵੀ ਖਬਰ ਭੇਜ ਦਵਾਂਗਾ।
1: ਬਹੰਦ ਕੋ ਦੇਹ ਗੁਜ਼ਾਰਾ, ਸਕਲ ਭਾਂਤ ਕੋ ਦੇਹ ਗੁਜ਼ਾਰਾ,
0: ਉਹ ਜਿਹੜਾ ਉਹਨੇ ਵੀ ਹਰ ਤਰ੍ਹਾਂ ਦੇ ਨਾਲ ਤੁਹਾਡਾ ਗੁਜ਼ਾਰਾ ਦੇਣਾ ਹੈ। ਇਸ ਕਰਕੇ ਮਾਤਾ ਜੀ ਆਪ ਜੀ ਦੀ ਮੌਜ ਹੈ ਜੇ ਇੱਥੇ ਰਹਿਣਾ, ਇੱਥੇ ਰਹਿ ਪਿਓ ਮਥੁਰਾ ਦੇ ਵਿੱਚ। ਜੇ ਉੱਥੇ ਜੈਪੁਰ ਜਾਣਾ ਮਾਤਾ ਜੀ, ਮੈਂ ਉਹਨੂੰ ਕਹਿ ਦਵਾਂਗਾ, ਉੱਥੇ ਜਾ ਕਰਕੇ ਆਪ ਜੀ ਆਪਣਾ ਸਮਾਂ ਬਤੀਤ ਕਰਨਾ ਕਰੋ। ਇਸ ਤਰ੍ਹਾਂ ਮਾਤਾ ਜੀ ਨੂੰ ਲੈ ਕਰਕੇ ਪਿਆਰਿਓ, ਉੱਥੋਂ ਦਾ ਰਾਜਾ ਜਿਹੜਾ ਹੈ, ਮਾਤਾ ਜੀ ਵਾਰ ਵਾਰ ਡੇਰਾ ਕਰਦੇ ਸਨ, ਉਹਨਾਂ ਨੂੰ ਲੈ ਕਰਕੇ

0: ਜੈਪੁਰ ਕੋ ਸੁਧ ਪਹੁੰਚਾਈ।
1: ਉਸ ਤੋਂ ਬਾਅਦ ਜੈਪੁਰ ਜਿਹੜਾ ਨਾ ਜੈਪੁਰ ਦੇ ਰਾਜੇ ਦੇ ਤਾਈ ਵੀ ਖਬਰ ਭੇਜਣੀ ਕੀਤੀ
0: ਤੁਹਾਰੇ ਪੁਰ ਮਹ ਆਈ
1: ਤੇ ਉਹਨਾਂ ਨੂੰ ਕਿਹਾ ਕਿ ਕਿਉਂਕਿ ਉਸ ਵੇਲੇ ਇਹ ਰਿਆਸਤ ਜਿਹੜੀ ਹੈ ਤੇ ਉਹਨਾਂ ਦੀ ਵੱਜਦੀ ਸੀ ਤੇ ਉਹਨਾਂ ਨੂੰ ਕਿਹਾ ਕਿ ਦੇਖੋ ਮਾਤਾ ਜੀ ਆਪਣੇ ਕੋਲ ਇੱਥੇ ਆਏ ਹਨ।

ਪਟਾ ਜਿਹੜਾ ਹੁੰਦਾ, ਅੱਜ ਜਿਹਨੂੰ ਆਪਾਂ ਰਜਿਸਟਰੀ ਬੋਲਦੇ ਹਾਂ, ਸਰਕਾਰੀ ਜਿਹੜਾ ਕਾਗਜ਼ਾਦ ਹੁੰਦਾ ਜਿਹਦੇ ਉੱਤੇ ਨਾਮ ਚੜਾਏ ਜਾਂਦੇ, ਉਹਨਾਂ ਜ਼ਮਾਨਿਆਂ ਦੇ ਵਿੱਚ ਖਾਸ ਕਰਕੇ ਪਿਆਰਿਓ ਤਾਂਬਰੇ ਦਾ ਪੱਤਰ ਜਿਹੜਾ ਹੈ, ਪਟਾ ਜਿਹੜਾ ਹੁੰਦਾ, ਉਹਦੇ ਉੱਤੇ ਲਿਖ ਕਰਕੇ ਆ ਸਾਰਾ ਜਿਹੜਾ ਹਵਾਲਾ ਕੀਤਾ ਜਾਂਦਾ ਕਿ ਜੀ ਆ ਇਲਾਕਾ ਜਿਹੜਾ ਨਾ ਜੀ ਇਹ ਤੁਹਾਡਾ ਹੈ। ਉਸ ਇਲਾਕੇ ਦੇ ਵਿੱਚ ਵੀ ਡੁੰਡੀ ਪਿਟਵਾਈ ਜਾਂਦੀ, ਸਾਰਿਆਂ ਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਦੋ ਨਗਰ ਜਿਹੜੇ ਹਨ ਇਹਦੇ ਮਾਲਕ ਉਹ ਹੋਣਗੇ, ਇਹ ਜ਼ਮੀਨ ਉਹਨਾਂ ਦੀ ਹੋਵੇਗੀ, ਤੁਸੀਂ ਰਹੋ ਇੱਥੇ ਖੇਤੀਬਾੜੀ ਜੋ ਕਰਨਾ, ਉਹ ਜੋ ਵੀ ਇੱਥੋਂ ਦਾ ਟੈਕਸ ਬਣਦਾ ਨਾ ਤੁਸੀਂ ਉਹਨਾਂ ਨੂੰ ਟੈਕਸ ਦੇਣਾ। ਇਸ ਤਰ੍ਹਾਂ ਫਿਰ ਉਹਨੇ ਦੋ ਪਿੰਡ ਨਗਰ ਜਿਹੜੇ ਉਹਦੇ ਪਟੇ ਲਿਖਾਉਣੇ ਕੀਤੇ, ਤੇ ਨਾਲ ਔਰ ਵੀ ਜਿਹੜਾ ਮਥੁਰਾ ਦਾ ਜਿਹੜਾ ਰਾਜਾ ਹਾਕਮ ਜਿਹੜਾ ਉਹਨੂੰ ਤਾਕੀਦ ਕਰਨੀ ਕੀਤੀ ਕਿਹਾ ਕਿ ਦੇਖੋ ਭਾਈ ਮਾਤਾ ਜੀ ਆਪਣੇ ਕੋਲ ਆਏ ਹਨ, ਵੱਧ ਤੋਂ ਵੱਧ ਮਾਤਾ

0: ਤੇ ਜੋ ਵੀ ਮਨ ਇੱਛਤ ਵਸਤੂਆਂ ਜਿਹੜੀਆਂ ਜੋ ਵੀ ਮਾਤਾ ਜੀ ਕਹਿਣਗੇ ਜੀ ਆ ਚਾਹੀਦਾ ਜੀ ਉਹ ਚਾਹੀਦਾ ਉਹ ਸਾਰੀਆਂ ਵਸਤੂਆਂ ਮਾਤਾ ਜੀ ਤੱਕ ਪਹੁੰਚਾਉਣਾ ਕਰੋ।
1: ਪਾਲਕ ਢਿਗ ਪਠੇ ਉਸ ਆਇਓ
0: ਤੇ ਪੁਰ ਪਾਲਕ ਜਿਹੜਾ ਨਗਰ ਦਾ ਜਿਹੜਾ ਪਾਲਕ ਪਾਪ ਕੇ ਵੱਡਾ ਜਿਹੜਾ ਮੰਤਰੀ ਅਧਿਕਾਰੀ ਜਿਹੜਾ ਹੈ ਉਹ

0: ਦੋ ਪਿੰਡ ਜਿਹੜੇ ਹਨ ਉਹਦੇ ਪੱਟੇ ਜਿਹੜੇ ਆਪ ਜੀ ਦੇ ਨਾਂ ਤੋਂ ਲਿਖ ਕਰਕੇ ਦੇਣੇ ਕੀਤੇ ਤੇ ਮਥੁਰਾ ਦੇ ਲਾਗੇ ਦੇਖੋ ਦੋ ਪਿੰਡ ਜਿਹੜੇ ਹਨ ਉਹਨਾਂ ਦਾ ਜਿਹੜਾ ਮਾਲਕ ਉਹਦਾ ਪਟਾ ਜਿਹੜਾ ਹੈ ਉਹ ਲਿਖ ਕਰਕੇ ਆਪ ਜੀ ਨੂੰ ਦੇਣਾ ਕੀਤਾ ਤੇ ਆਪ ਜੀ ਕਿਰਪਾ ਕਰੋ ਮਾਤਾ ਜੀ ਤੇ ਉੱਥੇ ਵਧੀਆ ਘਰ ਬਣਾਉਣਾ ਉਹਦੇ ਲਈ ਵੀ ਅਸੀਂ ਮਾਇਆ ਦਾ ਪ੍ਰਬੰਧ ਕਰ ਦਿੰਦੇ ਹਾਂ ਵਧੀਆ ਘਰ ਆਦਿਕ ਵੀ ਆਪ ਜੀ ਦੇ ਲਈ ਬਣਾ ਕਰਕੇ ਦੇ ਦੇਵਾਂਗੇ ਤੇ ਉਦੋਂ ਤੱਕ ਜਦੋਂ ਤੱਕ ਆਪ ਜੀ ਦਾ ਘਰ ਨਾ ਬਣ ਜਾਵੇ ਉਦੋਂ ਤੱਕ ਇੱਕ ਸਰਕਾਰੀ ਹਵੇਲੀ ਜਿਹੜੀ ਹੈ ਮਥੁਰਾ ਦੇ ਵਿੱਚ ਜੋ ਹੈ ਤੇ ਉੱਥੇ ਨਾ ਉਹ ਹੈ ਵਧੀਆ ਹਵੇਲੀ ਹੈ ਤੇ ਉਦੋਂ ਤੱਕ ਨਾ ਆਪ ਜੀ ਉੱਥੇ ਉਸ ਹਵੇਲੀ ਦੇ ਵਿੱਚ ਆਪਣਾ ਉਤਾਰਾ ਕਰਨਾ ਕਰੋ ਆਪਣਾ ਡੇਰਾ ਕਰਨਾ ਕਰੋ ਉਹ ਤੋਂ ਬਾਅਦ ਜਦੋਂ ਆਪ ਜੀ ਦਾ ਮਕਾਨ ਆਪ ਜੀ ਦਾ ਘਰ ਬਣ ਜਾਵੇਗਾ ਫਿਰ ਉਹ ਤੋਂ ਬਾਅਦ ਆਪ ਜੀ ਉੱਥੇ ਚੱਲ ਜਾਓ
1: ਸੁੰਦਰੀ ਵਾਸਾ ਕਰਿਓ
0: ਤੇ ਇਸ ਤਰ੍ਹਾਂ ਮਾਤਾ ਸੁੰਦਰੀ ਜੀ ਨੇ ਕੀ ਕੀਤਾ ਸਾਧ ਸੰਗਤ ਜੀ ਮਥੁਰਾ ਦੇ ਵਿੱਚ ਆ ਕਰਕੇ ਆਪਣਾ ਸਮਾਂ ਬਤੀਤ ਕਰਨਾ ਕੀਤਾ ਤੇ ਉਹ ਸਾਰਾ ਤਰਾਸ ਜਿਹੜਾ ਹੈ ਡਰ ਸੀ ਨਾ ਦਿੱਲੀ ਦੇ ਵਿੱਚ ਉੱਥੋਂ ਨਿਕਲ ਕੇ ਭਰਤਗੜ ਗਏ ਉਹਨਾਂ ਨੇ ਵੀ ਕਹਿ ਦਿੱਤਾ ਮਾਤਾ ਜੀ ਇੱਥੇ ਨਾ ਰੁਕੋ ਨਹੀਂ ਤਾਂ ਅਸੀਂ ਹਵਾਲੇ ਕਰ ਦੇਵਾਂਗੇ ਹੁਣ ਜਿਹੜਾ ਡਰ ਸੀ ਭੈ ਸੀ ਉਹ ਖਤਮ ਹੋ ਗਿਆ ਇੱਥੇ ਆ ਕਰਕੇ ਮਾਤਾ ਜੀ ਨੇ ਆਪਣਾ ਡੇਰਾ ਕਰਨਾ ਕੀਤਾ ਤੇ ਉਹ ਜਿਹੜਾ ਅਜੀਤ ਸਿੰਘ ਦਾ ਲੜਕਾ ਜਿਹੜਾ ਪਿਆਰਿਓ ਹਠੀ ਸਿੰਘ ਜਿਹੜਾ ਹੈ ਛੋਟਾ ਸੀ ਤੇ ਉਹਦੀ ਪ੍ਰਤਪਾਲਨਾ ਮਾਤਾ ਜੀ ਨੇ ਕਰਵਾਉਣੀ ਕੀਤੀ ਤੇ ਚੰਗੀ ਤਰ੍ਹਾਂ ਫਿਰ ਬੜੇ ਰੁੱਚ ਦੇ ਨਾਲ ਪਿਆਰਿਓ ਚੰਗੀ ਤਰ੍ਹਾਂ ਵਧੀਆ ਭੋਜਨ ਆਦਿਕ ਵਧੀਆ ਵਸਤਰ ਆਦਿਕ ਮਾਤਾ ਜੀ ਉਹਨੂੰ ਦਿੰਦੇ ਹਨ
1: ਹੁਣ
0: ਔਰ ਵੀ ਸੰਗਤਾਂ ਦੀ ਜੋ ਮਾਇਆ ਜਿਹੜੀ ਹੈ ਕਾਰ ਭੇਟਾ ਤੇ ਉਸ ਵੇਲੇ ਪਿਆਰਿਓ ਮਾਇਆ ਜਿਹੜੀ ਨਾ ਗੁਰੂ ਘਰ ਦੀ ਕਾਰ ਭੇਟਾ ਆਦਿਕ ਉਹ ਹੁਣ ਜੋ ਪਹਿਲੇ ਦਿੱਲੀ ਮਾਤਾ ਜੀ ਦੇ ਕੋਲ ਭੇਜਿਆ ਕਰਦੇ ਹੁਣ ਸੰਗਤਾਂ ਨੂੰ ਜਦੋਂ ਪਤਾ ਚੱਲਿਆ ਮਾਤਾ ਜੀ ਨੇ ਇੱਥੋਂ ਜੋ ਹੁਕਮਨਾਮੇ ਜਾਰੀ ਕੀਤੇ ਉਹਦੇ ਨਾਲ ਉਹਨਾਂ ਨੂੰ ਪਤਾ ਚੱਲ ਗਿਆ ਕਿ ਮਾਤਾ ਜੀ ਨੇ ਹੁਣ ਇੱਥੇ ਨਿਵਾਸ ਕਰਨਾ ਕੀਤਾ ਤੇ ਉਹ ਤੋਂ ਬਾਅਦ ਮਾਤਾ ਜੀ ਦੇ ਕੋਲ ਇੱਥੇ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਉਹ ਮਾਇਆ ਭੇਜਦੀਆਂ ਤੇ ਪਹਿਲੇ ਦੇ ਵਾਂਗੂ ਹੀ ਪਿਆਰਿਓ ਬਹੁਤ ਜ਼ਿਆਦਾ ਆਮਦਨੀ ਬਹੁਤ ਜ਼ਿਆਦਾ ਮਾਇਆ

0: ਲਈ ਪ੍ਰਬੰਧ ਦੇ ਲਈ ਖਰਚਾ ਵੀ ਕਰਦੇ ਹਨ। ਜਦੋਂ ਹੱਠੀ ਸਿੰਘ ਜਿਹੜਾ ਨਾ ਪਿਆਰਿਓ ਥੋੜਾ ਕੁ ਵੱਡਾ ਹੋ ਗਿਆ ਤੇ ਉਹਦੇ ਲਈ ਮਾਤਾ ਜੀ ਨੇ ਇੱਕ ਵਧੀਆ ਘੋੜਾ ਜਿਹੜਾ ਹੈ ਤੇ ਮਾਤਾ ਜੀ ਨੇ ਬਹੁਤ ਸਰਬੰਗ ਹਰ ਤਰ੍ਹਾਂ ਦੇ ਨਾਲ ਜਿਹੜਾ ਸੁੰਦਰ ਬੇਸ਼ਕੀਮਤੀ ਘੋੜਾ ਲੈ ਕਰਕੇ ਉਹਨੂੰ ਦੇਣਾ ਕੀਤਾ ਤੇ ਨਾਲ ਫਿਰ ਕਿਉਂਕਿ ਕਿ ਔਰ ਵੀ ਨੌਕਰ ਚਾਕਰ ਜਿਹੜੇ ਹਨ ਉਹਦੇ ਕੋਲ ਰੱਖਣੇ ਕੀਤੇ।
1: ਅਜੀਤ ਸਿੰਘ ਅਭਿਲਾਖੇ
0: ਜਿਸ ਤਰ੍ਹਾਂ ਅਜੀਤ ਸਿੰਘ ਜਿਹੜਾ ਨਾ ਉਹਦੀ ਪ੍ਰਤਪਾਲਨਾ ਕਰਨੀ ਕੀਤੀ ਹੈ ਇਸ ਤਰ੍ਹਾਂ ਪਿਆਰਿਓ ਹੱਠੀ ਸਿੰਘ ਵੀ ਜਿਹੜਾ ਹੈ ਤੇ ਉਹਦੇ ਨਾਲ ਨੌਕਰ ਚਾਕਰਾਂ ਨੂੰ ਲਾ ਦਿੱਤਾ ਵਧੀਆ ਘੋੜੇ ਆਦਿਕ ਦਿੱਤੇ।
1: ਹੁਣ
0: ਹੱਠੀ ਸਿੰਘ ਜਦੋਂ ਪਿਆਰਿਓ ਤਨ ਕਰਕੇ ਵੱਡਾ ਹੋਇਆ ਜਦੋਂ ਇਹ 14-15 ਸਾਲਾਂ ਦਾ ਜਦੋਂ ਹੋਇਆ ਜਦੋਂ ਜਵਾਨ ਹੋਇਆ ਆਪਣੇ ਨਾਲ ਦੇ ਬੰਦਿਆਂ ਨੂੰ ਲੈ ਕਰਕੇ ਬਾਰ ਬਾਰ ਜਾ ਕਰਕੇ ਸ਼ਿਕਾਰ ਆਦਿਕ ਖੇਡਿਆ ਕਰਦਾ ਤੇ ਬਹੁਤ ਸਾਰੀ ਮਾਇਆ ਜਿਹੜੀ ਹੈ ਹੱਠੀ ਸਿੰਘ ਜਿਹੜੀ ਹੈ ਉਹ ਖਰਚਾ ਕਰਦਾ ਹੈ ਤੇ ਇਸ ਤਰ੍ਹਾਂ ਹੀ ਪਿਆਰਿਓ ਕਿਉਂਕਿ ਕਈ ਵਾਰੀ ਸਿਆਣੇ ਕਹਿੰਦੇ ਨਾ ਪਿਆਰਿਓ ਕਿ ਖੂਨ ਜਿਹੜਾ ਨਾ ਉਹ ਲਸ਼ਕਾਰੇ ਮਾਰਦਾ ਇਸ ਕਰਕੇ ਸਿਆਣੇ ਕਹਿੰਦੇ ਕਿ ਭਾਈ ਕਿ ਜਿਹੜੇ ਲੋਕ ਇਹ ਨਸਲ ਜਿਹੜੀ ਹੁੰਦੀ ਹੈ ਨਸਲ ਦਾ ਕੋਈ ਨਾ ਕੋਈ ਤਾਂ ਅਸਰ ਜ਼ਰੂਰ ਆਉਂਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਦੇਖੋ ਕਿ ਹੱਠੀ ਸਿੰਘ ਜੇ ਆਪਾਂ ਵੇਖਦੇ ਹਾਂ ਬਹੁਤ ਛੋਟਾ ਸੀ ਉਸ ਵੇਲੇ ਹੀ ਜਿਹੜਾ ਹੈ ਅਜੀਤ ਸਿੰਘ ਮਾਰਿਆ ਗਿਆ ਖਤਮ ਹੋ ਗਿਆ ਲੇਕਿਨ ਉਹਦੇ ਕੁਛ ਜਿਹੜੇ ਨਾ ਪੁੱਠੇ ਸਿੱਧੇ ਗੁਣ ਜਿਹੜੇ ਹਨ ਜੈਨੇਟਿਕਲੀ ਜਿਹਨੂੰ ਆਪਾਂ ਬੋਲਦੇ ਹਾਂ ਅੰਗਰੇਜ਼ੀ ਦੇ ਵਿੱਚ ਜਿਹਨੂੰ ਜੀਨਸ ਜੈਨੇਟਿਕਲੀ ਬੋਲਦੇ ਹਾਂ ਕਈ ਚੀਜ਼ਾਂ ਨਾ ਪਿਆਰਿਓ ਬਾਪ ਦਾਦਿਆਂ ਤੋਂ ਸਾਨੂੰ ਪ੍ਰਾਪਤ ਹੁੰਦੀਆਂ ਇਸ ਤਰ੍ਹਾਂ ਕਈ ਬਿਮਾਰੀਆਂ ਵੀ ਬੰਦੇ ਜਿਹੜੇ ਹਨ ਕਈ ਵਾਰੀ ਆਪਾਂ ਡਾਕਟਰ ਕੋਲ ਦਿਖਾਉਂਦੇ ਹਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਦੇਖੋ ਜੀ ਅਸੀਂ ਤਾਂ ਕੁਛ ਵੀ ਇਹ ਨਹੀਂ ਕਰਦੇ ਲੇਕਿਨ ਆਹ ਬਿਮਾਰੀ ਕਿਸ ਤਰ੍ਹਾਂ ਲੱਗੀ ਉਹ ਜਦੋਂ ਪੜਤਾਲ ਕਰਦੇ ਉਹ ਕਹਿੰਦੇ ਕਿ ਨਹੀਂ ਭਾਈ ਆਹ ਬਿਮਾਰੀ ਜਿਹੜੀ ਹੈ ਤੇ ਤੁਹਾਡੀ ਪੁਸ਼ਤੈਨੀ ਬਿਮਾਰੀ ਹੈ। ਕਈ ਵਾਰੀ ਨਾ ਪਿਆਰਿਓ ਕਿ ਜਿਹੜੇ ਮਾਂ ਬਾਪ ਨੂੰ ਕੁਛ ਬਿਮਾਰੀਆਂ ਹੁੰਦੀਆਂ ਜਾਂ ਕੁਛ ਇਹ ਹੁੰਦਾ ਉਹੀ ਬਿਮਾਰੀ ਜੈਨੇਟਿਕਲੀ ਅੱਗੇ ਜੋ ਹੈ ਬੱਚਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਵੀ ਉਹਦਾ ਅਸਰ ਹੁੰਦਾ ਹੈ ਤੇ ਜਦੋਂ ਪਿਆਰਿਓ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਤੇ ਗੁਣਾਂ ਦਾ ਵੀ ਅਸਰ ਜ਼ਰੂਰ ਹੁੰਦਾ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਮਾਂ ਬਾਪ ਦੇ ਵਿੱਚੋਂ ਕਈ ਗੁਣ ਜਾਂ ਕਈ ਔਗੁਣ ਬੰਦੇ ਦੇ ਅੰਦਰ ਗੁਣ ਵੀ ਹੁੰਦੇ ਔਗੁਣ ਵੀ ਹੁੰਦੇ ਕਈਆਂ ਦੇ ਅੰਦਰ ਨਾ ਆਪਣੇ ਬਾਪ ਦਾਦਿਆਂ ਦੇ ਗੁਣ ਆ ਜਾਂਦੇ ਕਈਆਂ ਦੇ ਅੰਦਰ ਔਗੁਣ ਆ ਜਾਂਦੇ ਹਨ। ਹੁਣ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਹੱਠੀ ਸਿੰਘ ਵੀ ਜਿਹੜਾ ਹੈ ਆਪਾਂ ਵਿਚਾਰ ਕਰੀਏ ਕਹੀਏ ਕਿ ਜਿਸ ਤਰ੍ਹਾਂ ਅਜੀਤ ਸਿੰਘ ਦੇ ਅੰਦਰ ਔਗੁਣ ਹੀ ਸੀ ਨਾ ਐਵੇਂ ਸ਼ੁਕੀਨੀਆਂ ਕਰਨੀਆਂ ਟੌਰ ਆਦਿਕ ਦਿਖਾਉਣਾ ਇਹਦੇ ਅੰਦਰ ਵੀ ਪਿਆਰਿਓ ਉਹ ਗੁਣ ਆ ਗਿਆ ਤੇ ਇਹ ਵੀ ਇਸ ਤਰ੍ਹਾਂ ਹੀ ਟੌਰ ਦੇ ਨਾਲ ਵਿਚਰਦਾ ਘੋੜੇ ਲੈ ਕੇ ਜਾਣੇ ਨਾਲ ਨੌਕਰ ਚਾਕਰ ਰੱਖਣੇ ਦਬਕਾ ਮਾਰਨਾ ਇੰਜ ਕਰਨਾ ਉਂਜ ਕਰਨਾ ਮਾਤਾ ਜੀ ਵੇਖ ਕਰਕੇ ਪਿਆਰੇ ਪ੍ਰਸੰਨ ਹੁੰਦੇ ਹਨ ਤੇ ਉੱਥੇ ਸਾਧ ਸੰਗਤ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਜਦੋਂ ਆਏ ਸੀ ਨਾ ਮਥੁਰਾ ਦੇ ਵਿੱਚ ਉੱਥੇ ਮਹਾਰਾਜ ਜੀ ਦਾ ਜਿਹੜਾ ਦੇਵਰਾ ਜਿਹੜਾ ਹੈ ਜਦੋਂ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਹੁਕਮ ਹੋਇਆ
1: ਸੰਗਤ ਬਹੁ ਦਰਬ ਲਗਾਇਓ
0: ਤੇ ਸਿੱਖ ਸੰਗਤ ਨੇ ਪਿਆਰਿਓ ਅਸਲ ਦੇ ਵਿੱਚ ਇਹ ਗੱਲ ਜਿਹੜੀ ਹੈ ਕਿ ਦਿੱਲੀ ਦੇ ਵਿੱਚ ਕੀ ਹੋਇਆ ਮਾਤਾ ਜੀ ਜਦੋਂ ਇੱਥੇ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਪਿਆਰਿਓ ਸਭ ਤੋਂ ਪਹਿਲਾਂ ਜਿਹੜਾ ਅਸਥਾਨ ਜਿਹੜਾ ਹੈ ਉਹ ਰਕਾਬਗੰਜ ਸਾਹਿਬ ਬਣਿਆ ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਤੇ ਯਾਦਗਾਰ ਆਪਾਂ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੀ ਅਸਥਾਨ ਜਿਸ ਤਰ੍ਹਾਂ ਨਾਨਕ ਪਿਓ ਆਦਿਕ ਹੋ ਗਿਆ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਦਿੱਲੀ ਦੇ ਵਿੱਚ ਅਸਥਾਨ ਹੈ ਲੇਕਿਨ ਜੋ ਅਸਥਾਨ ਵੱਡੀ ਤੌਰ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਇਮ ਕੀਤਾ ਸੀ ਨਾ ਤੇ ਉਹ ਸੀ ਪਿਆਰਿਓ ਰਕਾਬਗੰਜ ਸਾਹਿਬ ਤੇ ਚਾਂਦਨੀ ਚੌਂਕ ਦਾ ਜਿਹੜਾ ਜੋ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਉਹ ਤਾਂ ਬਾਅਦ ਦੇ ਵਿੱਚ ਪ੍ਰਗਟ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਵੀ ਪਿਆਰਿਓ ਕਿਉਂਕਿ ਜ਼ਿਆਦਾ ਸਮਾਂ ਨਹੀਂ ਸੀ ਮਹਾਰਾਜ ਨੂੰ ਮਹਾਰਾਜ ਜੀ ਦੇ ਕੋਲ ਤੇ ਉਸ ਵੇਲੇ ਸਮਾਂ ਵੀ ਸੁਖਾਵਾਂ ਨਹੀਂ ਸੀ ਉਹ ਜਿਹੜਾ ਇਲਾਕਾ ਜਿਹੜਾ ਲੱਖੀ ਸ਼ਾਹ ਵਣਜਾਰੇ ਦਾ ਤੇ ਉਹ ਪਿਆਰਿਓ ਰਾਇਸੀਨਾ ਹਿੱਲ ਜਿਹਨੂੰ ਬੋਲਦੇ ਹਾਂ ਰਾਇਸੀਨੇ ਦੀ ਪਹਾੜੀ ਦਾ ਇਲਾਕਾ ਜਿਹੜਾ ਵੱਜਦਾ ਸ਼ਹਿਰ ਦੇ ਬਾਰ ਬਾਰ ਸੀ ਉੱਥੇ ਜ਼ਿਆਦਾ ਇਹਨਾਂ ਦਾ ਕੰਟਰੋਲ ਨਹੀਂ ਸੀ ਜਦੋਂ ਉਹਨਾਂ ਨੇ ਭਾਈ ਲੱਖੀ ਸ਼ਾਹ ਬਣਜਾਰਾ, ਭਾਈ ਨਿਗਾਈਆ ਜੀ ਆਦਿਕ ਔਰ ਵੀ ਜਿਹੜੇ ਗੁਰਮੁਖ ਪਿਆਰੇ, ਉਹਨਾਂ ਨੇ ਦੱਸਿਆ ਸਤਿਗੁਰੂ ਮਹਾਰਾਜ ਨੂੰ ਕਿ ਸਤਿਗੁਰੂ ਮਹਾਰਾਜ, ਪਿਤਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਇਹ ਅਸਥਾਨ ਹੈ, ਇੱਥੇ ਹੀ ਉਹਨਾਂ ਦੇ ਅਸਥੀ ਫੁੱਲ ਅਸਾਂ ਨੇ ਨਾ ਧਰਤੀ ਦੇ ਵਿੱਚ ਦੱਬ ਕੇ ਰੱਖਣੇ ਕੀਤੇ, ਉੱਥੇ ਸਾਧ ਸੰਗਤ ਜੀ ਥੜਾ ਸਾਹਿਬ ਬਣਾ ਕਰਕੇ ਤੇ ਉੱਥੇ ਮੰਜੀ ਸਾਹਿਬ ਇਹ ਕਰਕੇ ਸਥਾਪਿਤ ਕਰਕੇ ਉਹਦੀ ਪੂਜਾ ਕਰਦੇ ਸਨ।
1: ਮੰਡਪ ਚਾਰ ਸੁਹਾਇਓ
0: ਤੇ ਉੱਥੇ ਸਤਿਗੁਰੂ ਮਹਾਰਾਜ ਜੀ ਜਦੋਂ ਪਹੁੰਚੇ ਨਾ ਪਿਆਰਿਓ, ਤੇ ਮੈਂ ਆਪ ਨੂੰ ਬੇਨਤੀ ਕਰਦਾ ਜਾਵਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿੱਲੀ ਆਏ, ਉਹ ਤੋਂ ਪਹਿਲਾਂ ਪਿਆਰਿਓ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਸ਼ਹਾਦਤ ਤੋਂ ਬਾਅਦ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਲੱਖੀ ਸ਼ਾਹ ਬਣਜਾਰਾ ਜੀ, ਭਾਈ ਨਗਾਹੀਆ ਜੀ ਔਰ ਇਤਿਹਾਸਿਕ ਭਾਈ ਮਨੀ ਸਿੰਘ ਸਾਹਿਬ ਜੀ, ਇਹ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਸਹੁਰੇ ਪਰਿਵਾਰਾਂ ਦੇ ਵਿੱਚੋਂ ਸਨ, ਔਰ ਵੀ ਬਣਜਾਰਿਆਂ ਦੇ ਵਿੱਚੋਂ, ਲੁਬਾਣਿਆਂ ਦੇ ਵਿੱਚੋਂ ਗੁਰਮੁਖ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ। ਉਹਨਾਂ ਨੇ ਆ ਕਰਕੇ ਬੇਨਤੀ ਕਰਨੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਮਹਾਰਾਜ ਮਹਾਰਾਜ ਜੀ ਦੇ ਅਸਥੀ ਫੁੱਲ ਉਹ ਰਾਖ ਜਿਹੜੀ ਹੈ ਅੰਗੀਠੇ ਦੀ, ਅਸੀਂ ਸਾਂਭ ਕਰਕੇ ਪਿੱਤਲ ਦੇ ਘੜੇ ਦੇ ਵਿੱਚ ਪਾ ਕਰਕੇ ਰੱਖਣਾ ਕੀਤਾ, ਆਪ ਜੀ ਦੀ ਆਗਿਆ ਚਾਹੀਦੀ ਹੈ, ਜੇ ਆਪ ਜੀ ਆਗਿਆ ਦਿਓ ਅਸੀਂ ਲਿਆਈਏ, ਅਸੀਂ ਉਹ ਚਾਹੁੰਦੇ ਹਾਂ ਕਿ ਆਪ ਜੀ ਫਿਰ ਉਹਦਾ ਜਲ ਪ੍ਰਵਾਹ ਕਰਨਾ, ਜੋ ਕਰਨਾ ਆਪ ਜੀ ਦੀ ਖੁਸ਼ੀ ਹੈ ਆਪ ਜੀ ਕਰਨਾ ਕਰੋ। ਤੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਦੂਰ ਅੰਦੇਸ਼ੀ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਭਾਈ, ਕਿ ਸਤਿਗੁਰੂ ਮਹਾਰਾਜ ਜੀ ਦੇ ਅਸਥੀ ਫੁੱਲ ਜਿਹੜੇ ਹਨ ਤੇ ਆਪਾਂ ਨੇ ਨਾ ਉਹਦਾ ਜਲ ਪ੍ਰਵਾਹ ਕਰਨਾ, ਨਾ ਕੋਈ ਦੂਜਾ ਅਸਥਾਨ ਬਣਾਉਣਾ, ਜਿੱਥੇ ਆਪ ਜੀ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੰਸਕਾਰ ਕਰਨਾ ਕੀਤਾ, ਭਾਈ ਲੱਖੀ ਸ਼ਾਹ ਨੇ ਆਪਣਾ ਘਰ ਜਿਹੜਾ ਸਾੜ ਦਿੱਤਾ, ਆਪਣੇ ਸਾਰੇ ਇਲਾਕੇ ਨੂੰ ਅੱਗ ਲਾ ਕਰਕੇ ਫੂਕ ਕਰਕੇ ਮਹਾਰਾਜ ਜੀ ਦਾ ਜਿਹੜਾ ਅੰਤਿਮ ਸੰਸਕਾਰ ਕਰਨਾ ਕੀਤਾ। ਬਹੁਤ ਭਾਗਾਂ ਵਾਲੀ ਉਹ ਧਰਤੀ ਹੈ। ਫਿਰ ਉੱਥੇ ਹੀ ਜਿੱਥੇ ਚਿਖਾ ਸਜਾਈ ਸੀ ਨਾ ਅੰਗੀਠਾ ਲਾਇਆ ਗਿਆ, ਬਾਅਦ ਦੇ ਵਿੱਚ ਉੱਥੇ ਹੀ ਪਿਆਰਿਓ, ਕਿਉਂਕਿ ਉਹਨੂੰ ਪਤਾ ਸੀ, ਉਹਨੇ ਉਹੀ ਅਸਥੀ ਫੁੱਲ ਲੈ ਕਰਕੇ ਉੱਥੇ ਹੀ ਟੋਆ ਪੁੱਟ ਕਰਕੇ ਵਧੀਆ ਅਸਥਾਨ ਜਿਹੜਾ ਨਾ ਉਹਨੇ ਸਿੰਘਾਸਨ ਬਣਾ ਦਿੱਤਾ, ਤੇ ਉੱਤੇ ਜਿਹੜੀ ਹੈ ਛਾਪੜੀ ਜੀ ਪਾ ਦਿੱਤੀ, ਤੇ ਉਹਦੇ ਉੱਤੇ ਗੋਹੇ ਆਦਿਕ ਦਾ ਲੇਪਨ ਕਰਿਆ ਕਰਦੇ ਸਨ, ਪੂਜਨ ਆਦਿਕ ਕਰਦੇ ਸੀ। ਤੇ ਗੁਰੂ ਮਹਾਰਾਜ ਨੇ ਕਹਿ ਦਿੱਤਾ ਨਾ ਭਾਈ, ਉਹਨੂੰ ਉੱਥੇ ਹੀ ਰਹਿਣ ਦਿਓ, ਉੱਥੇ ਬਹੁਤ ਵੱਡਾ ਅਸਥਾਨ ਜਿਹੜਾ ਹੈ ਉਹ ਕਾਇਮ ਹੋਵੇਗਾ। ਸੋ ਮਹਾਰਾਜ ਨੇ ਉਹਨੂੰ ਉੱਥੇ ਹੀ ਰਹਿਣ ਦਿੱਤਾ। ਫਿਰ ਬਾਅਦ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸਾਧ ਸੰਗਤ ਜੀ ਇੱਥੇ ਆਏ, ਦਿੱਲੀ ਦੇ ਵਿੱਚ ਆਏ, ਬਹਾਦਰ ਸ਼ਾਹ ਦੇ ਨਾਲ ਜਦੋਂ ਮੇਲ ਹੋਇਆ, ਉਸ ਵੇਲੇ ਕੁਛ ਸਮਾਂ ਸਤਿਗੁਰੂ ਮਹਾਰਾਜ ਜੀ ਦਿੱਲੀ ਰਹੇ, ਤੇ ਉਸ ਅਸਥਾਨ ਤੇ ਜਾ ਕਰਕੇ ਆਪ ਸਤਿਗੁਰੂ ਮਹਾਰਾਜ ਜੀ ਨੇ ਦਰਸ਼ਨ ਕਰਨਾ ਕੀਤਾ, ਮੱਥਾ ਟੇਕਣਾ ਕੀਤਾ, ਤੇ ਉੱਥੇ ਸੰਗਤਾਂ ਨੂੰ ਮਹਾਰਾਜ ਨੇ ਆਪ ਬੇਨਤੀ ਕੀਤੀ ਕਿ ਖਾਲਸਾ ਜੀ ਉਹ ਇੱਥੇ ਆਪਾਂ ਅਸਥਾਨ ਬਣਾਈਏ। ਉਹਦਾ ਨੀਂਹ ਪੱਥਰ ਗੁਰੂ ਮਹਾਰਾਜ ਜੀ ਨੇ ਰੱਖ ਕਰਕੇ ਵਧੀਆ ਸਾਰਾ ਮੰਦਰ ਸਾਹਿਬ ਜਿਹੜਾ ਹੈ ਉਹਦੀ ਸਥਾਪਨਾ ਕੀਤੀ ਗਈ। ਹੁਣ ਇੱਥੇ ਬਚਨ ਆਇਆ ਉੱਚੋ ਮੰਡਪ ਚਾਰ ਸੁਹਾਇਓ, ਮੰਡਪ ਦਾ ਮਤਲਬ ਸਾਧ ਸੰਗਤ ਜੀ, ਉਸ ਵੇਲੇ ਮਾਤਾ ਜੀ ਤੱਕ ਸੇਵਾ ਹੋ ਚੁੱਕੀ ਸੀ, ਮੰਡਪ ਜਿਹਨੂੰ ਮੰਡੂਆ ਬੋਲਦੇ, ਜਿਹਨੂੰ ਅੱਜ ਆਪਾਂ ਗੁੰਮਜ ਬੋਲਦੇ ਹਾਂ, ਗੁੰਮਜ ਜਿਹੜਾ ਨਾ ਪਿਆਰਿਓ, ਜਦੋਂ ਸਾਰੀ ਸੇਵਾ ਸਮਾਪਤ ਹੋ ਜਾਂਦੀ ਹੈ ਉਹ ਤੋਂ ਬਾਅਦ ਗੁੰਮਜ ਕਲਸ਼ ਜਿਹੜਾ ਲਾਇਆ ਜਾਂਦਾ, ਇਹਦਾ ਮਤਲਬ ਕਿ ਉਹ ਅਸਥਾਨ ਕੱਚਾ ਨਹੀਂ ਰਿਹਾ, ਪੱਕਾ ਬਣ ਗਿਆ, ਉੱਥੇ ਵਧੀਆ ਗੁਰੂ ਘਰ ਬਣ ਗਿਆ। ਉਹ ਕਿਸ ਰੂਪ ਦੇ ਵਿੱਚ ਸੀ, ਕਿਸ ਹਾਲਾਤ ਦੇ ਵਿੱਚ ਸੀ, ਉਹਦੀ ਤਾਂ ਕੋਈ ਤਸਵੀਰ, ਕਿਉਂਕਿ ਇਹ ਗੱਲ ਬੜੀ ਪੁਰਾਣੀ ਹੈ, ਅੱਜ ਦੀ ਵੀ ਵਿਚਾਰ ਕਰੀਏ 300-350 ਸਾਲ ਪੁਰਾਣੀ, 325 ਸਾਲ ਪੁਰਾਣੀ ਤਾਂ ਇਹ ਗੱਲ ਹੋਵੇਗੀ। ਸੋ ਖੈਰ ਪਿਆਰਿਓ, ਮੰਡੂਆ ਮੰਡਪ ਵੀ ਛਾਇਆ ਹੋਇਆ, ਇਹਦਾ ਮਤਲਬ ਕਿ ਉਹਦੇ ਉੱਤੇ ਅਸਥਾਨ ਪੂਰਾ ਬਣ ਗਿਆ, ਵੱਡਾ ਸਾਰਾ ਗੁੰਮਜ ਵੀ ਉਹਦੇ ਉੱਤੇ ਲਾਉਣਾ ਕੀਤਾ। ਫਿਰ ਜਦੋਂ ਪਿਆਰਿਓ ਇਹ ਦੰਗੇ ਭੜਕ ਗਏ, ਆ ਤੁਰਕੇਸ਼ਰ ਜਿਹੜਾ ਨਾ ਉਸ ਵੇਲੇ ਇਹਨਾਂ ਨੂੰ ਮੌਕਾ ਮਿਲ ਗਿਆ, ਇਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਧਰਮ ਅਸਥਾਨ ਪੂਜਾ ਘਰ ਜਿਹੜੇ ਹਨ ਇਹਨੂੰ ਢਾਉਣਾ ਕਰੋ, ਤੇ ਉਹਨਾਂ ਨੇ ਇਹ ਕਰ ਦਿੱਤਾ ਕਿ ਬੇਨਵੇ ਜਿਹੜੇ ਇਹ ਲੋਕ ਸੀ ਨਾ ਫਕੀਰ, ਉਹਨਾਂ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਅਥਾਰਟੀ ਦਿੰਦੇ ਹਾਂ, ਜਾਓ ਜਾ ਕਰਕੇ ਉਹ ਅਸਥਾਨ ਜਿਹੜਾ ਨਾ ਤੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਦੁਆਰਾ ਰਕਾਬ ਗੰਜ ਸਾਹਿਬ, ਕਿਉਂਕਿ ਉਹ ਗੰਜ ਦਾ ਨਾਮ ਪਿਆਰਿਓ ਰਕਾਬ ਗੰਜ ਹੈ, ਤੇ ਜਿੱਥੇ ਗੰਜ ਦਾ ਮਤਲਬ ਜਿੱਥੇ ਇਹ ਰਕਾਬ ਦਾ ਜਿਸ ਤਰ੍ਹਾਂ ਘੋੜੇ ਦੇ ਰਕਾਬ ਜਿਹੜੇ ਹੁੰਦੇ ਨਾ ਉਹ ਬਹੁਤ ਗਿਣਤੀ ਦੇ ਵਿੱਚ ਉੱਥੇ ਬਹੁਤ ਵੱਡਾ ਬਾਜ਼ਾਰ ਸੀ ਉੱਥੇ ਅਧਿਕਾਰ

ਹਾਈ ਪ੍ਰੋਫਾਈਲ ਲੋਕ ਰਹਿੰਦੇ ਹਨ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਦਿਕ। ਉਸ ਜ਼ਮਾਨੇ ਦੇ ਵਿੱਚ ਉਹ ਖੁੱਲ੍ਹੀ ਥਾਂ ਸੀ ਅਤੇ ਲੱਖੀ ਸ਼ਾਹ ਜੀ ਮਣਜਾਰੇ ਦਾ ਉਹ ਸਾਰਾ ਇਲਾਕਾ ਵੱਜਦਾ ਅਤੇ ਉੱਥੇ ਅਸਥਾਨ ਜੋ ਬਣਾਉਣਾ ਕੀਤਾ ਅਤੇ ਇਹਨੇ ਆਦੇਸ਼ ਕਰ ਦਿੱਤਾ ਕਿ ਜੋ ਕਰਨਾ ਕਰ ਦਿਓ। ਉਸ ਵੇਲੇ ਇਹਨਾਂ ਤੁਰਕਾਂ ਨੇ ਕੀ ਕੀਤਾ, ਸਾਧ ਸੰਗਤ ਜੀ ਉਹ ਅਸਥਾਨ ਜਿਹੜਾ ਨੌਵੇਂ ਪਾਤਸ਼ਾਹ ਜੀ ਦਾ ਉਹਨੂੰ ਢਾਉਣਾ ਕੀਤਾ ਤੇ ਉਹ ਅਸਥਾਨ ਢਾ ਕਰਕੇ ਉਹਨਾਂ ਨੇ ਬਹੁਤ ਵੱਡੀ ਸਾਰੀ ਉੱਥੇ ਆਪਣੀ ਮਸੀਦ ਬਣਵਾ ਲਈ ਸੀ। ਹੁਣ ਕਈ ਬੰਦੇ ਪਿਆਰਿਓ, ਮੈਂ ਆਪ ਨੂੰ ਬੇਨਤੀ ਕਰਕੇ ਜਾਵਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਆ ਇੱਕ ਦੋ ਸਾਲ ਪਹਿਲਾਂ, ਚਲੋ ਉਸ ਲੀਡਰ ਦਾ ਨਾਮ ਮੈਂ ਨਹੀਂ ਲੈਣਾ, ਅਤੇ ਉਹਨੇ ਇਸ ਤਰ੍ਹਾਂ ਹੀ ਕਿਹਾ ਸੀ ਕਿ ਦੇਖੋ ਖਾਲਸਾ ਜੀਓ, ਕਿ ਸਾਡੇ ਵੀ ਗੁਰੂ ਘਰਾਂ ਦੇ ਉੱਤੇ ਕਈ ਅਸਥਾਨਾਂ ਦੇ ਉੱਤੇ ਇਹਨਾਂ ਨੇ ਮਸੀਤਾਂ ਬਣਾ ਲਈਆਂ ਸੀ, ਇਹਨਾਂ ਨੇ ਆਪਣੇ ਅਸਥਾਨ ਬਣਾ ਲੈਣੇ ਕੀਤੇ। ਫਿਰ ਜਦੋਂ ਸਿੰਘਾਂ ਦੇ ਅੰਦਰ ਜਦੋਂ ਸ਼ਕਤੀ ਤਾਕਤ ਵੱਧ ਗਈ, ਜਦੋਂ ਉਹਨਾਂ ਨੇ ਵੇਖਿਆ, ਵੇਖ ਕਰਕੇ ਉਹਨਾਂ ਦੇ ਅਸਥਾਨ ਢਵਾ ਕਰਕੇ ਫਿਰ ਤੋਂ ਉੱਥੇ ਪਿਆਰਿਓ ਉਹਨਾਂ ਅਸਥਾਨ ਨੂੰ ਕਾਇਮ ਕਰਨਾ ਕੀਤਾ, ਗੁਰੂ ਘਰ ਬਣਾਉਣੇ ਕੀਤੇ। ਜਦੋਂ ਇਹ ਵਚਨ ਕੀਤਾ ਨਾ, ਕਈ ਬੰਦੇ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਹੁੰਦਾ, ਇਹੀ ਸਾਧ ਸੰਗਤ ਜੀ ਆਪਣੇ ਕੋਲ ਨਾ ਬਹੁਤ ਜ਼ਿਆਦਾ ਜਿਹੜੀ ਹੈ ਇਹ ਦਿੱਕਤ ਹੈ, ਵਿਡੰਬਣਾ ਕਹਿ ਲਿਓ ਆਪਾਂ, ਕਿ ਕਈ ਬੰਦੇ ਪਿਆਰੇ ਉਹਨਾਂ ਨੂੰ ਕੁਛ ਪਤਾ ਨਹੀਂ ਹੁੰਦਾ, ਲਕੀਰ ਦੇ ਫਕੀਰ ਹੁੰਦੇ, ਕੁਛ ਪਤਾ ਨਹੀਂ ਹੁੰਦਾ, ਕੁਛ ਵੀ ਗੱਲ ਹੋ ਜਾਵੇ ਐਵੇਂ ਰੌੜਾ ਪਾ ਦਿੰਦੇ, ਇਹ ਕਿਉਂ ਬੋਲਤਾ ਜੀ, ਉਹ ਕਿਉਂ ਕਰ ਦਿੱਤਾ। ਫਿਰ ਉਹਨੇ ਪ੍ਰੂਫ ਵੀ ਦੱਸਿਆ, ਦੇਖੋ ਜੀ ਇਤਿਹਾਸਿਕ ਸਰੋਤਾਂ ਨੂੰ ਪੜ੍ਹੋ, ਅਤੇ ਉਹ ਕਹਿੰਦੇ ਕਿ ਦੇਖੋ ਕਿੱਥੇ ਵੀ ਸਿੰਘਾਂ ਨੇ ਜੀ ਮਸੀਤਾਂ ਨੂੰ ਨਹੀਂ ਢਾਇਆ, ਇਹਨਾਂ ਨੂੰ ਇਹ ਨਹੀਂ ਕੀਤਾ। ਨਹੀਂ ਪਿਆਰਿਓ, ਮਸੀਤਾਂ ਨੂੰ ਢਾਇਆ ਨਹੀਂ, ਲੇਕਿਨ ਜਿਹਨੂੰ ਢਵਾ ਕਰਕੇ ਆਪਣੇ ਅਸਥਾਨਾਂ ਨੂੰ ਢਵਾ ਕਰਕੇ ਜਿੱਥੇ ਉਹਨਾਂ ਨੇ ਮਸੀਦ ਬਣਾ ਲਿਆ, ਆਪਣੇ ਅਸਥਾਨ ਬਣਾਏ, ਉਹਨੂੰ ਢਵਾ ਕਰਕੇ ਖਾਲਸੇ ਨੇ ਫਿਰ ਤੋਂ ਆਪਣੇ ਅਸਥਾਨ ਕਾਇਮ ਜ਼ਰੂਰ ਕਰਨੇ ਕੀਤੇ। ਇਹ ਗੱਲ ਕਰਦੇ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ, ਅਹਿਮਦ ਸ਼ਾਹ ਨੇ ਕੀ ਕੀਤਾ ਸੀ ਪਿਆਰਿਓ, ਹਰਿਮੰਦਰ ਸਾਹਿਬ ਨੂੰ ਢਾ ਨਹੀਂ ਦਿੱਤਾ ਕਿ ਮੱਸਾ ਰੰਗੜ ਨੇ ਪਿਆਰਿਓ, ਮੱਸਾ ਰੰਗੜ ਨੇ ਜੋ ਸ਼੍ਰੀ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ, ਉੱਥੇ ਬੈਠ ਕਰਕੇ ਅਯਾਸ਼ੀਆਂ ਕਰਦਾ ਸੀ, ਅਯਾਸ਼ੀਆਂ ਦਾ ਅੱਡਾ ਉਹਨੇ ਬਣਾ ਦਿੱਤਾ, ਜਿੱਥੇ ਗੁਰੂ ਪਾਤਸ਼ਾਹ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਉੱਥੇ ਪਿਆਰਿਓ ਆਪਣਾ ਮੰਜਾ ਡਾ ਕਰਕੇ ਕੰਜਰੀਆਂ ਦਾ ਨਾਚ ਨਚਾਉਂਦਾ ਸੀ। ਉਹ ਕਿ ਨਹੀਂ ਹੋਇਆ ਪਿਆਰਿਓ, ਬੇਦਬੀ ਨਹੀਂ ਕੀਤੀ, ਫਿਰ ਖਾਲਸੇ ਨੇ ਉਹਨਾਂ ਦਾ ਸੌਦਾ ਲਾਉਣਾ ਕੀਤਾ, ਉਹਨਾਂ ਨੂੰ ਖਤਮ ਕਰਨਾ ਕੀਤਾ। ਇਸ ਤਰ੍ਹਾਂ ਬਹੁਤ ਸਾਰੇ ਸਾਡੇ ਅਸਥਾਨ ਜਿਹੜੇ ਹਨ, ਇਹ ਪਿਆਰਿਓ ਆਪਾਂ ਸਮਝਣ ਦਾ ਯਤਨ ਕਰਨਾ ਕਰੀਏ, ਇਹਨਾਂ ਤੁਰਕਾਂ ਦੇ ਖਾਸ ਕਰਕੇ ਉਹਨਾਂ ਦੇ ਅੰਦਰ ਇਹੀ ਹੁੰਦਾ ਜ਼ਿਆਦਾ ਕਰਕੇ ਕਿ ਕੋਈ ਦੂਜਿਆਂ ਦਾ ਉਹਨਾਂ ਦੇ ਅਸਥਾਨ ਨੂੰ ਢਾ ਦਿਓ, ਢਹਿ ਢੇਰੀ ਕਰਕੇ ਆਪਣੇ ਅਸਥਾਨ ਬਣਾ ਦਿਓ। ਇਸ ਤਰ੍ਹਾਂ ਹੀ ਉਹਨਾਂ ਨੇ ਮੰਦਰਾਂ ਦੇ ਨਾਲ ਵੀ ਕਈਆਂ ਨੇ ਕੀਤਾ ਅਤੇ ਗੁਰੂ ਘਰਾਂ ਦੇ ਵਿੱਚ ਵੀ ਕੀਤਾ ਗਿਆ। ਹੁਣ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਦੇਖੋ ਗੱਲ ਜਿਹੜੀ ਹੈ ਅਜੀਤ ਸਿੰਘ ਦੀ ਸੀ, ਅਜੀਤ ਸਿੰਘ ਨੂੰ ਤਾਂ ਬੇਸ਼ੱਕ ਪੰਥ ਨੇ ਬਾਈਕਾਟ ਵੀ ਕਰ ਦਿੱਤਾ ਅਤੇ ਉਹ ਤੋਂ ਬਾਅਦ ਵੀ ਪਿਆਰਿਓ ਅਜੀਤ ਸਿੰਘ ਨੂੰ ਤਾਂ ਮਾਰ ਦਿੱਤਾ, ਚਲੋ ਆਪਾਂ ਕਹਿ ਸਕਦੇ ਹਾਂ ਜੀ ਉਹਨੇ ਕੀਤਾ ਜੀ, ਉਹਨੂੰ ਸਜ਼ਾ ਮਿਲ ਗਈ, ਕੰਮ ਖਤਮ। ਲੇਕਿਨ ਇਹਨਾਂ ਨੇ ਕੰਮ ਖਤਮ ਨਹੀਂ ਕੀਤਾ, ਇਹਨਾਂ ਨੂੰ ਮੌਕਾ ਮਿਲ ਗਿਆ। ਜਿੰਨੇ ਵੀ ਉੱਥੇ ਦਿੱਲੀ ਦੇ ਵਿੱਚ ਸਿੱਖ ਸੀ, ਉਸ ਵੇਲੇ ਵੀ ਉਹਨਾਂ ਦੀ ਨਸ਼ਲ ਕੁਸ਼ੀ ਕੀਤੀ ਗਈ, ਜੋ ਆਪਾਂ ਕਹਿੰਦੇ ਜਿਸ ਤਰ੍ਹਾਂ 84 ਦੇ ਵਿੱਚ ਹੋਇਆ, ਉਸ ਵੇਲੇ ਵੀ ਮੁਹੰਮਦ ਸ਼ਾਹ ਰੰਗੀਲੇ ਦੇ ਵੇਲੇ ਉਸ ਜ਼ਮਾਨੇ ਦੇ ਵਿੱਚ ਵੀ ਜਿਹੜਾ ਵੀ ਸਿੱਖ ਮਿਲ ਗਿਆ ਉਹਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਆਈ ਦੋਸ਼ ਲਾਇਆ ਗਿਆ ਤੁਹਾਡੇ ਬੰਦੇ ਨੇ ਸਾਡੇ ਬੰਦੇ ਨੂੰ ਮਾਰ ਦਿੱਤਾ। ਭਾਈ ਮਾਰਿਆ ਨਾ, ਸਾਡੇ ਬੰਦੇ ਨੇ ਤੁਹਾਡੇ ਬੰਦੇ ਨੂੰ ਮਾਰਿਆ, ਤੁਹਾਡੇ ਬੰਦੇ ਨੇ ਉਹਨੂੰ ਮਾਰ ਦਿੱਤਾ, ਕੰਮ ਖਤਮ ਹੋ ਗਿਆ। ਲੇਕਿਨ ਬੇਦੋਸ਼ ਲੋਕ, ਨਿਰਦੋਸ਼ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੈ, ਉਹਨਾਂ ਬੰਦਿਆਂ ਨੂੰ ਤੁਸਾਂ ਨੇ ਕਿਉਂ ਮਾਰਨਾ ਕੀਤਾ, ਇਹ ਵੀ ਤਾਂ ਵਿਚਾਰ ਕਰਨ ਵਾਲੀ ਗੱਲ ਹੈ। ਤੇ ਉਹ ਅਸਥਾਨ ਜਿਹੜਾ ਪਿਆਰਿਓ ਜਿਹੜਾ ਕਾਇਮ ਹੋ ਗਿਆ, ਉਸ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਸਭ ਤੋਂ ਵੱਡਾ ਅਸਥਾਨ ਜਿਹੜਾ ਹੈ, ਜਿਹਦੀ ਆਪ ਕਾਰ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਾਉਣੀ ਕੀਤੀ, ਆਰੰਭਤਾ ਕੀਤੀ ਸੀ, ਉਹ ਸੀ ਰਕਾਬਗੰਜ ਸਾਹਿਬ ਵਾਲਾ ਅਸਥਾਨ। ਇਹਨਾਂ ਤੁਰਕਾਂ ਨੇ ਪਿਆਰਿਓ ਉਹਨੂੰ ਢਾ ਕਰਕੇ ਉਹਦੀ ਥਾਂ ਦੇ ਉੱਤੇ ਮਸੀਦ ਬਣਾ ਲਈ। ਇਸ ਤਰ੍ਹਾਂ ਹੀ ਪਿਆਰਿਓ ਫਿਰ ਜਦੋਂ ਇਹਨਾਂ ਨੇ ਮਸੀਦ ਬਣਾ ਲਈ, ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਬਾਬਾ ਬਘੇਲ ਸਿੰਘ ਸਾਹਿਬ ਜੀ ਦਾ ਰਾਜ ਆਇਆ, ਜਦੋਂ ਮਿਸਲਾਂ ਦਾ ਰਾਜ ਸੀ ਤੇ ਪਿਆਰਿਓ ਕਰੋੜ ਸਿੰਘੀਆ ਮਿਸਲ ਜਿਹੜੀ ਹੈ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ, ਔਰ ਵੀ ਮਿਸਲਾਂ ਦੇ ਸਰਦਾਰ ਮਿਲ ਕਰਕੇ ਇਹਨਾਂ ਨੇ ਕਿਹਾ ਕਿ ਚਲੋ ਭਾਈ ਆਪਾਂ ਦਿੱਲੀ ਨੂੰ ਜਾ ਕਰਕੇ ਮਲਦੇ ਹਾਂ। ਇੱਥੇ ਦਿੱਲੀ ਦੇ ਵਿੱਚ ਆਏ, ਇੱਥੇ ਆ ਕਰਕੇ ਪਿਆਰਿਓ ਕਿ ਜਿੱਥੇ ਅੱਜ 30,000 ਕੋਟ ਜਿਹਨੂੰ ਬੋਲਦੇ ਹਾਂ, ਉਹ ਇਲਾਕੇ ਦਾ ਨਾਮ ਸੀ 30,000।

ਉੱਥੇ 30,000 ਫੌਜਾਂ ਜਿਹੜੀਆਂ ਖਾਲਸੇ ਦੀਆਂ ਸਿੰਘ ਫੌਜਾਂ ਹਰ ਵੇਲੇ ਤਿਆਰ ਪਰ ਤਿਆਰ ਰਹਿੰਦੀਆਂ, ਤਾਂ ਕਰਕੇ ਉਹਦਾ ਨਾਮ 30,000 ਪੈ ਗਿਆ, ਅੱਜ ਵੀ ਨਾਮ ਬੋਲਦਾ। ਇੱਕ ਮੋਰੀ ਗੇਟ ਹੈ, ਤੇ ਮੋਰੀ ਗੇਟ ਕੀ ਹੈ ਪਿਆਰਿਓ ਕਿ ਉੱਥੇ ਫਿਰ ਜਦੋਂ ਸ਼ਹਿਰ ਦੇ ਵਿੱਚ ਵੜਨਾ ਸੀ ਇਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਖਾਲਸੇ ਨੇ ਪਿਆਰਿਓ, ਉੱਥੇ ਮੋਰੀ ਜਿਹੜੀ ਹੈ ਮੋਰੀ ਗੱਡਣਾ ਕੀਤਾ, ਮੋਰੀ ਲਾ ਕਰਕੇ ਉਹ ਕੰਧ ਦੇ ਵਿੱਚ ਛੇਕ ਪਾ ਕਰਕੇ ਉਹਦੇ ਅੰਦਰੋਂ ਦੀ ਪ੍ਰਵੇਸ਼ ਕਰਕੇ ਕਿਲੇ ਦੇ ਵਿੱਚ ਦਾਖਲ ਕਰਨਾ ਕੀਤਾ। ਮਠਿਆਈਆਂ ਦਾ ਬਾਜ਼ਾਰ ਜਿਹੜਾ ਜਦੋਂ ਉੱਥੇ ਖਾਲਸੇ ਨੇ ਰਾਜ ਸਥਾਪਿਤ ਕਰਨਾ ਕੀਤਾ, ਫਿਰ ਉਹਨਾਂ ਨੂੰ ਕਿਹਾ ਕਿ ਜੀ ਕਿ ਖਾਲਸਾ ਇੱਥੇ ਮਠਿਆਈਆਂ ਬਣਨਾ ਚਾਹੁੰਦਾ। ਇਸ ਤਰ੍ਹਾਂ ਇਹ ਇਲਾਕੇ ਦੇ ਨਾਮ ਦੇ ਨਾਲ ਅੱਜ ਵੀ ਜਿਹੜੇ ਨਾਮ ਵੱਜਦੇ ਹਨ। ਸੋ ਰਹੋ ਵਿਚਾਰ, ਇਸ ਤਰ੍ਹਾਂ ਪਿਆਰੇ ਉਹਨਾਂ ਤੁਰਕਾਂ ਨੇ ਕੀ ਕੀਤਾ ਕਿ ਉਹ ਜਿਹੜਾ ਅਸਥਾਨ, ਕਿਉਂਕਿ ਜੋ ਦਾਸ ਬੇਨਤੀ ਕਰ ਰਿਹਾ ਕਈ ਵਾਰੀ ਕੰਮ ਖਰਾਬ ਹੋ ਜਾਵੇ, ਉਹ ਗੱਲ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ। ਇੱਕ ਅਜੀਤ ਸਿੰਘ ਨੇ ਕੀਤਾ ਤੇ ਉਹਦਾ ਦੋਸ਼ ਜਿਹੜਾ ਹੈ ਸਾਰੀ ਕੌਮ ਨੂੰ, ਦਿੱਲੀ ਦੀਆਂ ਸੰਗਤਾਂ ਨੂੰ ਭੁਗਤਣਾ ਪਿਆ, ਉਹਨਾਂ ਦੀ ਨਸਲਕੁਸ਼ੀ ਕੀਤੀ, ਉਹਨਾਂ ਨੂੰ ਮਾਰਨਾ ਕੀਤਾ, ਇੱਥੋਂ ਤੱਕ ਮਾਤਾ ਜੀ ਨੂੰ ਭੱਜ ਕੇ ਨਿਕਲਣਾ ਪਿਆ। ਗੁਰੂ ਘਰ ਜਿਹੜੇ ਕਾਇਮ ਸਨ, ਸਭ ਤੋਂ ਵੱਡਾ ਅਸਥਾਨ, ਉਹਦੀ ਬੇਅਦਬੀ ਕੀਤੀ ਗਈ, ਉਹਨੂੰ ਢਾਹ ਕਰਕੇ ਉਹਦੀ ਥਾਂ ਦੇ ਉੱਤੇ ਇਹਨਾਂ ਨੇ ਮਸੀਤ ਬਣਾਉਣੀ ਕੀਤੀ। ਉੱਥੇ ਫਿਰ ਗੁਰੂ ਘਰ ਜਿਹੜਾ ਢਾਹ ਕਰਕੇ ਇਹਨਾਂ ਬੇਈਮਾਨਾਂ ਨੇ, ਕਿਉਂਕਿ ਸਾਰੀ ਸ਼ੈ ਜਿਹੜੀ ਸਰਕਾਰਾਂ ਦੀ ਹੁੰਦੀ ਹੈ, ਉਹਨਾਂ ਨੇ ਸ਼ੈ ਦਿੱਤੀ, ਤੁਰਕਾਂ ਦਾ ਰਾਜ ਸੀ, ਉਹਨਾਂ ਨੇ ਕਿਹਾ ਕਿ ਜੀ ਬਣਾਓ ਇੱਥੇ ਮਸੀਤ, ਪੈਸਾ ਲਾ ਕਰਕੇ ਉਹਨਾਂ ਨੇ ਫਿਰ ਉੱਥੇ ਬਹੁਤ ਵੱਡੀ ਮਸੀਤ ਬਣਾਉਣੀ ਕੀਤੀ। ਫਿਰ ਪਿਆਰਿਓ ਅੱਗੇ ਦੇਖੋ ਸਮਾਂ ਆਪਣੀ ਚਾਲ ਚੱਲ ਗਿਆ, ਸਮੇਂ ਦੀ ਸਮਾਪਤੀ ਹੈ। ਮੈਂ ਕੱਲ ਉਹ ਵੀ ਬੇਨਤੀ ਕਰਾਂ ਕਿ ਇੱਥੇ ਪਿਆਰਿਓ ਇਹ ਇਤਿਹਾਸ ਨਹੀਂ ਮੁੱਕਿਆ, ਖਾਲਸਾ ਯਾਦ ਰੱਖੋ, ਖਾਲਸਾ ਭਾਜੀ ਮੋੜ ਨਾ ਜਾਣਦਾ। ਖਾਲਸੇ ਨੇ ਪਿਆਰਿਓ ਖਾਮ ਖਾਂ ਕਿਤੇ ਅਸਥਾਨ ਨਹੀਂ ਟਮਾਉਣੇ ਕੀਤੇ, ਇਹ ਨਹੀਂ ਕਿਹਾ ਜੀ ਇਹ ਮੰਦਿਰ ਹੈ ਢਾਹ ਦਿਓ, ਇਹ ਮਸੀਤ ਹੈ ਢਾਹ ਦਿਓ, ਨਹੀਂ ਪਿਆਰਿਓ ਉਹਨਾਂ ਨੂੰ ਨਹੀਂ ਟਾਉਣਾ ਕੀਤਾ। ਲੇਕਿਨ ਸਾਡੇ ਅਸਥਾਨਾਂ ਨੂੰ ਢਾਹ ਕਰਕੇ ਜਿਨ੍ਹਾਂ ਨੇ ਆਪਣੇ ਅਸਥਾਨ ਬਣਾਏ, ਸੱਜ ਜਾਣਾ ਮੌਕਾ ਸਾਂਭ ਕਰਕੇ ਖਾਲਸੇ ਨੇ ਉਹਨੂੰ ਟਵਾ ਕਰਕੇ ਉਹਦੀ ਥਾਂ ਦੇ ਉੱਤੇ ਫਿਰ ਤੋਂ ਗੁਰੂ ਘਰ ਆਪਣੀਆਂ ਯਾਦਗਾਰਾਂ ਕਾਇਮ ਕਰਨੀਆਂ ਕੀਤੀਆਂ। ਉਹ ਮੈਂ ਬੇਨਤੀ ਬਾਅਦ ਦੇ ਵਿੱਚ ਮਿਸਲਾਂ ਦੇ ਰਾਜ ਵੇਲੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਬਘੇਲ ਸਿੰਘ ਜੀ ਆਦਿਕ ਨੇ ਕਿਸ ਤਰ੍ਹਾਂ ਅਸਥਾਨ ਕਾਇਮ ਕੀਤਾ, ਉਹ ਵੀ ਮੈਂ ਸੰਖੇਪਤ ਦੇ ਵਿੱਚ ਬੇਨਤੀ ਕਰਾਂਗਾ ਅਗਲੇ ਆਉਣ ਵਾਲੇ ਦੀਵਾਨਾਂ ਦੇ ਵਿੱਚ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਕੇ ਤੋਂ ਸੁਮਤ ਆਓ ਸਾਰੇ ਗਜ ਵਜ ਕਰਕੇ ਫਤਿਹ ਬੁਲਾਈਏ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ

ਹੈ ਨਿਮਨ ਦੇ ਮਾਨ ਸਤਿਗੁਰ ਨਿਤਲਾਂ ਦੇ ਤਾਲ ਨੇ ਉੱਟਿਆ ਦੀ ਉੱਤੀਆਂ ਸਿਰਾ ਦੇ ਆਸਰੇ ਗੁਰੂ ਗਰੀਬ ਨਿਵਾਜ ਜੀ ਆਪ ਜੀ ਦਾ ਅੱਜ ਰੁਚ ਕੀਰਤਨ ਕਰਦੇ ਹੋਏ ਹਾਂ ਸਬਦ ਬੇਟਾ ਜੁਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪ੍ਰਭੂ ਸਬਦ ਬੇਟਾ ਜੁਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਲ ਕਿਲਾ ਉਹਨੇ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਹਾ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਬਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਸੈ ਕਿਆ ਚਾਰਾ। ਨਾਨਕ ਸੱਚ ਸਵਾਰਣ ਹਾਰਾ, ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀ ਹੈ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਕਿਰਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਏ।

ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆ ਲਖਾਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹੇ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤੀਬਾਨ ਸੌ ਦਊਅਰ ਕਰ ਕਾਟ ਦਇਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਓ ਉਬਾਰੇ, ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਏ, ਸਭ ਬੈਰਨ ਕੋ ਆਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੇ ਉਭਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜਿਉ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਨੀ ਬੁਧ ਹੈ ਜੇ ਤੀ, ਬਰੰਤ ਭਿੰਨ ਭਿੰਨ ਤੁਹੇ ਤੇ ਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਲ ਜੇ ਰਜ ਸੇ ਤਜ ਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ, ਕਾਉ ਫੂਲ ਰਾਜਾ ਹੋਏ ਬੈਠਾ, ਕਾਹੂੰ ਸਿਮਟ ਭਯੋ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਅਸ ਦੁਜ ਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਮਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ,
जो कल को एक बार धिए हैं ताकि काल निकट न हैं। रक्षा होए ताहे सब काला दुष्ट अरिष्ट टरै तत्काला। कृपा दृष्टन जाए निहर हो ताकि ताप तनक मह हर हो। रिद्ध सिद्ध घर मु सब होई दुष्ट छा छुए सकै न कोई। एक बार जिंत मैं संभारा काल फांस ते ताहे उबारा। जिन्नर नाम तिहारो कहा दार्द दुष्ट दोख ते रहा। खड़ग केत मैं शरण तिहारी आप हाथ दलहो उबारी। सर्व ठौर मोह हो सहाई दुष्ट दोख ते लिहो बचाई। कृपा करी अंपर जग माता ग्रंथ करा पूर्ण सुबराता। किल्बिक सकल देह को हरता दुष्ट दोखियन को छय करता। श्री अल्धुज भय दयाला पूर्ण करा ग्रंथ तत्काला। मन बांशत फल पावे सोई दुख ना तसै ब्यापत कोई।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕਰਮ ਬਚਨ ਵਿਚਾਰ ਚੌਪਈ। ਮਨ ਅਗਨ ਸਹਿ ਪ੍ਰਥਮ ਬਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤਪਾਰ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹੱਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਪਨੈ ਅਤਿ ਹੀਰਨ ਮੈਂ ਤਬ ਜੂਝ ਮਰੋ ਦੋਹਰਾ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਵਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਚਾਏ ਸਵਈਆ। ਧਨ ਜੀਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾਨਿਤ ਰਹਿ ਜਸ ਨਾਉ, ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਜਿਆਰੈ। ਗਿਆਨ ਹੈ ਕੀ ਬਢਨੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬੁਹਾਰੇ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਕਤ ਨੇਤ। ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ, ਚੌਪਈ ਜੋ ਇਹ ਕਥਾ ਸੁਣੈ ਅਰਗਾਵੈ, ਦੋਖ ਪਾਪ ਤਹਿ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ, ਆਦ ਬਿਆਹ ਛੁਐ ਸਕੈ ਨ ਕੋਈ। ਸਮ ਸਤਰੈ ਸੈਸ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਨ। ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਉ ਲਿਹੋ ਸੁਧਾਰਾ ਦੋਹਰਾ। ਨੇਤਰ ਤੂੰ ਕੇ ਚਰਨ ਤਰ, ਸਤਦ੍ਰਵ ਤੀਰ ਤਰੰਗ। ਸ਼੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ। ਸਾਧ ਅਸਾਧ ਜਾਨੋ ਨਹੀਂ, ਬਾਦ ਸੁਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਈਆਂ, ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਾ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ,

ਹਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੈਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਿਕਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੌ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ ਜੇ ਆਵੇ ਤੁਧੇ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਵ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ।

ਸ਼੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ।

ਜਾਏਗਾ। ਅਕਾਲੀ ਬਾਬਾ ਫੂਲਾ ਸਿੰਘ ਜੀ, ਨਹਿੰਗ ਸਿੰਘ ਜੀ ਦਾ

0: पैगा अली बाबा बोला सिंधी नहीं सिंधी दा
1: बोले।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਵਾਹਿਗੁਰੂ ਸਤਨਾਮ, ਵਾਹਿਗੁਰੂ ਜੀ,
1: ਵਾਹਿਗੁਰੂ।

들어가죠.

ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਪਰਮ ਸਤਿਕਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰ ਜੀ ਦੀ ਰਹਿਮਤਾਂ ਭਰੀ ਧਰਤੀ ਸਤਿਗੁਰ ਜੀ ਦੀ ਚਰਨ ਛੋ ਪਾਵਨ ਪਵਿੱਤਰ ਧਰਤੀ ਸੱਚਖੰਡ ਹਰਿਮੰਦਰ ਸ੍ਰੀ ਅਵਚਲ ਨਗਰ ਹਜ਼ੂਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਉੱਥੇ ਗੁਰੂ ਸਾਹਿਬ ਜੀ ਦੀ ਮਿਹਰ ਹੋਈ ਹੈ ਸਤਿਸੰਗ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਹੋਈਆਂ ਨੇ ਰਲ ਮਿਲ ਕੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਵਾਓ ਜਿਤਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਰਲ ਮਿਲ ਮਾਲਕ ਦੇ ਗੁਣ ਗਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਤੇ ਸਮੇਂ ਸਮੇਂ ਦੇ ਨਾਲ ਬੜੇ ਅਵਤਾਰ ਆਏ ਪੀਰ ਪੈਗੰਬਰ ਰਹਿਬਰ ਆਏ ਸਭ ਧਰਮਾਂ ਦੇ ਰਹਿਬਰਾਂ ਦਾ ਸਾਧ ਸੰਗਤ ਇਤਿਹਾਸ ਉਸ ਧਰਮ ਦੇ ਲਕਾਰੀਆਂ ਨੇ ਆਪੋ ਆਪਣੀ ਭਾਵਨਾ ਦੇ ਬਹਿਣ ਵਿੱਚ ਬਹਿ ਕੇ ਲਿਖਿਆ ਪਰ ਇੱਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ

0: ਦੇ ਪਿਤਾ ਐਸੇ ਰਹਿਬਰ ਆਏ ਐਸੇ ਪੈਗੰਬਰ ਆਏ ਐਸੇ ਅਵਤਾਰ ਆਏ ਜਿਨ੍ਹਾਂ ਦੀ ਸੋਭਾ ਜਿਨ੍ਹਾਂ ਦੀ ਵਡਿਆਈ ਹਰ ਧਰਮ ਦੇ ਲਖਾਰੀਆਂ ਨੇ ਕੀਤੀ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਜਿਨ੍ਹਾਂ ਦਾ ਇਤਿਹਾਸ ਹਰ ਧਰਮ ਦੇ ਲਖਾਰੀਆਂ ਨੇ ਲਿਖਿਆ ਲਾਲਾ ਦੌਲਤ ਰਾਏ ਜੀ ਸਨਾਤਨ ਧਰਮ ਦੇ ਬੜੇ ਤਕੜੇ ਲਖਾਰੀ ਹੋਏ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਤੇ ਕਿਤਾਬ ਲਿਖੀ ਜਿਸ ਦਾ ਨਾਂ ਸਹਿਬੇ ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

0: ਮਹਾਰਾਜਿਆਂ ਦਾ ਜੀਵਨ ਇਤਿਹਾਸ ਲਿਖਿਆ ਤੇ ਸਨਾਤਨ ਧਰਮ ਦੇ ਲੋਕ ਸੀ ਜਿਹੜੇ ਉਹ ਲਾਲਾ ਦੌਲਤ ਰਾਏ ਜੀ ਦੇ ਵਿਰੋਧ ਵਿੱਚ ਖੜੇ ਹੋ ਗਏ। ਕਹਿਣ ਲੱਗੇ ਲਾਲਾ ਦੌਲਤ ਰਾਏ ਜੀ, ਜੇ ਤੁਸੀਂ ਸੋਭਾ ਹੀ ਕਰਨੀ ਸੀ, ਵਡਿਆਈ ਕਰਨੀ ਸੀ ਤੇ ਆਪਣੇ ਧਰਮ ਦੇ ਸਾਧੂਆਂ ਸੰਤਾਂ ਦੀ, ਰਿਖੀਆਂ ਮੁਨੀਆਂ ਦੀ, ਆਪਣੇ ਧਰਮ ਦੇ ਰਹਿਬਰਾਂ ਦੀ ਕਰਦੇ, ਸਵਾਮੀ ਵਿਵੇਕਾਨੰਦ ਜੀ ਦੀ ਕਰਦੇ, ਪਰ ਤੁਸੀਂ ਸਿੱਖਾਂ ਦੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਤੇ ਕਿਤਾਬ ਲਿਖ ਦਿੱਤੀ, ਕਿਤਾਬ ਹੀ ਨਹੀਂ ਲਿਖੀ, ਉਹਨਾਂ ਦੀ ਰੱਜ ਕੇ ਸੋਭਾ ਕੀਤੀ, ਉਹਨਾਂ ਦੀ ਰੱਜ ਕੇ ਵਡਿਆਈ ਕੀਤੀ। ਲਾਲਾ ਦੌਲਤ ਰਾਏ ਜੀ ਕਹਿੰਦੇ, ਮੈਂ ਲਿਖਣਾ ਚਾਹੁੰਦਾ ਸੀ ਕਿਸੇ ਪੂਰਨ ਮਨੁੱਖ ਦੇ ਬਾਰੇ। ਪੂਰਨ ਮਨੁੱਖ ਉਹ ਹੁੰਦਾ ਹੈ ਜਿਸ ਦੇ ਵਿੱਚ ਸਾਰੇ ਹੀ ਗੁਣ ਹੋਣ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕਹਿੰਦੇ ਮੈਂ ਬੜੀ ਖੋਜ ਕੀਤੀ, ਬੜੀ ਰਿਸਰਚ ਕੀਤੀ, ਸਭ ਧਰਮ ਦੇ ਰਹਿਬਰਾਂ ਦਾ ਇਤਿਹਾਸ ਪੜ੍ਹਿਆ ਵੀ, ਵਿਚਾਰਿਆ ਵੀ, ਖੋਜਿਆ ਵੀ, ਪਰ ਕਿਸੇ

ਨਾਮ ਹੋਏ। ਇਸ ਕਰਕੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਧੰਨ ਕਲਗੀ ਧਰ ਪਾਤਸ਼ਾਹ ਜੀ ਪਰਮੇਸ਼ਰ ਦੇ ਹੁਕਮ ਵਿੱਚ ਜਥੇ ਸਮੇਤ ਸਕੇਤ ਮੰਡੀ ਦੀ ਧਰਤੀ ਤੇ ਪਹੁੰਚਦੇ ਨੇ। ਸਤਿਗੁਰੂ ਸਕੇਤ ਮੰਡੀ ਦੀ ਧਰਤੀ ਤੇ ਪਹੁੰਚੇ, ਹੁਕਮ ਹੋ ਗਿਆ ਭਾਈ ਇਹ ਜਗ੍ਹਾ ਸੁਹਾਵਣੀ ਹੈ, ਇੱਥੇ ਆਸਣ ਲਾ ਲਓ। ਸਤ ਬਚਨ ਕਹਿ ਕੇ ਸਿੰਘਾਂ ਨੇ ਤੰਬੂ ਲਾਉਣੇ ਸ਼ੁਰੂ ਕਰ ਦਿੱਤੇ, ਸਤਿਗੁਰ ਜੀ ਦੇ ਆਸਣ ਸਜਾਉਣੇ ਸ਼ੁਰੂ ਕਰ ਦਿੱਤੇ। ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ, ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਮ ਹੁਮਾ ਕੇ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਸਤਿਗੁਰ ਜੀ ਦਾ ਦਰਬਾਰ ਸਜਦਾ ਹੈ, ਅਤ ਉੱਚਾ ਤਾਂ ਕਾ ਦਰਬਾਰ, ਅੰਤ ਨਹੀਂ ਕਿਛ ਪਾਰਾ ਪਾਰ, ਦੀਵਾਨ ਸਜਦੇ। ਸਕੇਤ ਮੰਡੀ ਦਾ ਰਾਜਾ ਹੈ ਰਾਜਾ ਸਿੱਧ ਸੈਣ, ਰਾਜੇ ਸਿੱਧ ਸੈਣ ਨੂੰ ਪਤਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਕੇਤ ਮੰਡੀ ਪਹੁੰਚੇ ਨੇ।

ਬਾਲਟੀਆਂ ਵਿੱਚ ਜਾਂਦਾ ਹੈ ਉਹਦਾ ਵੀ ਚਾਹ ਹੁੰਦਾ ਹੈ, ਪਰ ਇਹ ਜਿਹੜੇ ਚਾਹ ਨੇ ਇਹ ਅਧੂਰੇ ਨੇ ਭਾਈ। ਕਿੰਨੇ ਕੁ ਸਮੇਂ ਦੇ ਨਵਾਂ ਕੱਪੜਾ ਸਵਾਈ ਦਾ ਪਾਉਣ ਦਾ ਚਾਹ ਹੁੰਦਾ ਹੈ, ਪਰ ਕਿੰਨਾ ਕੁ ਸਮਾਂ, ਜਿਵੇਂ ਜਿਵੇਂ ਕੱਪੜਾ ਪੁਰਾਣਾ ਹੁੰਦਾ ਚਾਹ ਵੀ ਲਹਿੰਦਾ ਜਾਂਦਾ ਹੈ। ਗੱਡੀ ਨਵੀਂ ਖਰੀਦੀ ਦੀ ਹੈ, ਕਿੰਨਾ ਕੁ ਚਿਰ ਚਾਹ, ਗੱਡੀ ਪੁਰਾਣੀ ਹੁੰਦੀ ਜਾਂਦੀ ਹੈ ਚਾਹ ਵੀ ਘੱਟਦਾ ਜਾਂਦਾ ਹੈ। ਮਕਾਨ ਨਵਾਂ ਬਣਾਈਦਾ ਹੈ ਚਾਹ ਹੁੰਦਾ ਹੈ, ਜਿਵੇਂ ਜਿਵੇਂ ਮਕਾਨ ਪੁਰਾਣਾ ਹੋਈ ਜਾਂਦਾ ਚਾਹ ਵੀ ਘੱਟਦਾ ਜਾਂਦਾ। ਇਹ ਅਧੂਰੇ ਚਾਹ ਨੇ, ਝੂਠੇ ਚਾਹ ਨੇ। ਇਹ ਸੱਚਾ ਚਾਹ ਕਿਹੜਾ? ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਤ ਦਿੰਦੇ ਨੇ ਵੀ ਸੱਚਾ ਚਾਹ ਕਿਹੜਾ ਹੈ। ਮਹਾਰਾਜ ਕਹਿੰਦੇ ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਤਰ ਬਣਿਆ। ਕਹਿੰਦੇ ਇਹ ਸੱਚਾ ਚਾਹ ਭਾਈ, ਸਤਿਗੁਰ ਜੀ ਦੇ ਆਉਣ ਦਾ ਚਾਹ, ਜਿਨ੍ਹਾਂ ਨੂੰ ਸਤਿਗੁਰ ਜੀ ਦੇ ਆਉਣ ਦਾ ਚਾਹ ਚੜ੍ਹਦਾ ਹੈ, ਇਹ ਚਾਹ ਫਿਰ ਦਰਗਾਹ ਤੱਕ ਨਿਭਦਾ ਹੈ। ਸਤਨਾਮ ਦਰਗਾਹ ਤੱਕ ਨਿਭਦਾ। ਰਾਜੇ ਸਿੱਧ ਸੈਣ ਨੇ ਸੁਣਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਮੇਰੀ ਸੰਕੇਤ ਮੰਡੀ ਦੇ ਵਿੱਚ, ਸਤਿਗੁਰ ਜੀ ਨੇ ਮੁਬਾਰਕ ਚਰਨ ਪਾਏ, ਬੜੀ ਖੁਸ਼ੀ ਹੋਈ। ਰਾਜਾ ਕਹਿੰਦਾ ਹੁਣ ਮੇਰੀ ਸੰਕੇਤ ਮੰਡੀ ਦੇ ਭਾਗ ਜਾਗਣਗੇ, ਹੁਣ ਮੇਰੀ ਸੰਕੇਤ ਮੰਡੀ ਨੂੰ ਭਾਗ ਲੱਗ ਜਾਣਗੇ। ਮੈਂ ਸੁਣਿਆ ਜਿੱਥੇ ਸਤਿਗੁਰ ਜੀ ਦੇ ਮੁਬਾਰਕ ਚਰਨ ਪੈ ਜਾਂਦੇ ਨੇ ਉਸ ਧਰਤੀ ਨੂੰ ਭਾਗ ਲੱਗ ਜਾਂਦੇ ਨੇ, ਸਾ ਧਰਤੀ ਪਈ ਹਰਿਆਵਲ। ਜਿੱਥੇ ਮੇਰਾ ਸਤਿਗੁਰ ਬੈਠਾ ਹੈ ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਰਾਜੇ ਨੇ ਰਾਣੀਆਂ ਨੂੰ ਨਾਲ ਲਿਆ, ਬੇਸ਼ੁਮਾਰ ਕੀਮਤੀ ਪਟਾਵਾਂ ਨਾਲ ਲਈਆਂ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨਾਂ ਨੂੰ ਤੁਰ ਪਿਆ। ਜਦੋਂ ਵੀ ਸੰਗਤਾਂ ਨੂੰ ਪਤਾ ਲੱਗਦਾ ਸੀ ਨਾ ਵੀ ਫਲਾਨੀ ਥਾਂ ਸਤਿਗੁਰੂ ਆਏ ਨੇ, ਮਹਾਰਾਜ ਦੇ ਦੀਵਾਨ ਸਜਦੇ ਨੇ, ਪਿਆਰ ਵਾਲੀਆਂ ਰੂਹਾਂ ਨੂੰ ਚਾਹ ਚੜ ਜਾਂਦਾ ਸੀ, ਤੇ ਉਹ ਫਿਰ ਪਿਆਰ ਵਾਲੀਆਂ ਰੂਹਾਂ ਇੱਕ ਦੂਸਰੇ ਨੂੰ ਸਤਿਗੁਰੂ ਜੀ ਦੇ ਆਉਣ ਦਾ ਸੁਨੇਹਾ ਦਿੰਦੀਆਂ। ਕੀ ਕਹਿੰਦੀਆਂ?

ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਰਾਜੇ ਸਿੱਧ ਸੈਣ ਨੂੰ ਚਾਹ ਚੜ ਗਿਆ ਜਦੋਂ ਸਤਿਗੁਰ ਜੀ ਦਾ ਆਉਣਾ ਸੁਣਿਆ ਬੜੀਆਂ ਕੀਮਤੀ ਪਟਾਵਾਂ ਨਾਲ ਲੈ ਕੇ ਰਾਣੀਆਂ ਨੂੰ ਨਾਲ ਲੈ ਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ ਸਤਿਗੁਰ ਜੀ ਦਾ ਸੋਹਣਾ ਦਰਬਾਰ ਸਜਿਆ ਹੋਇਆ ਬੇਅੰਤ ਸੰਗਤਾਂ ਸਤਿਗੁਰ ਜੀ ਦੇ ਦਰਬਾਰ ਵਿੱਚ ਜੁੜ ਕੇ ਬੈਠੀਆਂ ਨੇ ਜਦੋਂ ਸਤਿਗੁਰ ਜੀ ਦਾ ਦਰਬਾਰ ਸਜਦਾ ਸੀ ਤੇ ਪਿਆਰਿਓ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਫਿੱਕੇ ਪੈ ਜਾਂਦੇ ਸੀ

ਦੇ ਦਰਬਾਰ ਫਿੱਕੇ ਪੈ ਜਾਂਦੇ ਸੀ। ਰਾਜਾ ਸਿੱਧ ਸੈਨ ਆਇਆ, ਸਤਿਗੁਰ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸੰਗਤ ਵਿੱਚ ਬਹਿ ਗਿਆ। ਸਤਿਗੁਰੂ ਸੰਗਤਾਂ ਨਾਲ ਬਚਨਾਂ ਦੀ ਸਾਂਝ ਪਾ ਰਹੇ। ਰਾਜੇ ਸਿੱਧ ਸੈਨ ਨੇ ਸੰਗਤ ਕੀਤੀ, ਸਤਿਗੁਰ ਜੀ ਦੇ ਬਚਨ ਸੁਣੇ।

ਸਤਿਗੁਰ ਜੀ ਦੇ ਚਰਨਾਂ ਤੇ ਭਾਵਨਾ ਵਧੀ ਜਾਂਦੀ ਹੈ। ਜਦੋਂ ਦੀਵਾਨ ਦੀ ਹੋਈ ਨਾ ਸਮਾਪਤੀ, ਰਾਜਾ ਸਿੱਧ ਸੈਣ ਉੱਠ ਕੇ ਖੜਾ।

0: ਮਹਾਰਾਜ ਧੰਨ ਭਾਗ ਨੇ ਆਪ ਜੀਆਂ ਨੇ ਦਰਸ਼ਨ ਬਖਸ਼ੇ, ਧੰਨ ਭਾਗ ਨੇ ਆਪ ਜੀਆਂ ਨੇ ਮੁਬਾਰਕ ਚਰਨ ਪਾਏ। ਗਰੀਬ ਨਵਾਜ ਜਿੱਥੇ ਇੰਨੀ ਕਿਰਪਾ ਕੀਤੀ ਹੈ ਮਹਾਰਾਜ, ਇੱਕ ਕਿਰਪਾ ਹੋਰ ਕਰ ਦਿਓ। ਮਹਾਰਾਜ ਕਹਿੰਦੇ ਰਾਜਾ ਦੱਸ। ਗਰੀਬ ਨਵਾਜ ਦਾਸ ਦੇ ਮਹਿਲਾਂ ਵਿੱਚ ਚਰਨ ਪਾਓ ਮਹਾਰਾਜ। ਮਹਿਲ ਮਨਾਰੇ ਕਿਸ ਕੰਮ ਦੇ ਜੇ ਆਪ ਜੀ ਬਾਹਰ ਤੰਬੂ ਲਾ ਕੇ ਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਜਾ, ਜੇ ਅਸੀਂ ਇੱਥੇ ਆਏ ਹਾਂ ਤੇ ਆਪਣੀ ਮਰਜ਼ੀ ਨਾਲ ਨਹੀਂ ਆਏ, ਜੇ ਇੱਥੇ ਆ ਕੇ ਤੰਬੂ ਲਾਏ ਨੇ ਤੇ ਆਪਣੀ ਮਰਜ਼ੀ ਨਾਲ ਨਹੀਂ ਲਾਏ। ਇਹਤੇ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ
1: ਸੱਚ ਜੀ।
0: ਅਸੀਂ ਪਰਮੇਸ਼ਰ ਦੇ ਹੁਕਮ ਵਿੱਚ ਇੱਥੇ ਬੈਠੇ ਹਾਂ,

ਡੁੱਬੇ ਸਿਆਣੇ ਵਿਵੇਕ ਬੁੱਧੀ ਮਹਾਰਾਜ ਮੇਰੀ ਗੋਡੀ ਮਤ ਦੂਰ ਹੋ ਜੇ ਮੈਂ ਗੁਰਮਤ ਦਾ ਧਾਰ

0: ਭਰੋਸੇ ਦਾ ਅਰਥ ਹੁੰਦਾ ਯਕੀਨ। ਹੁਣ ਆਪਾਂ ਕਵਾਂਗੇ ਵੀ ਵਿਸ਼ਵਾਸ ਵੀ ਉਹੀ ਗੱਲ ਹੈ, ਯਕੀਨ ਵੀ ਉਹੀ ਗੱਲ ਹੈ, ਦੋਵੇਂ ਸ਼ਬਦ ਇੱਕੋ ਜਿਹੇ ਨੇ। ਪਰ ਜੇ ਡੂੰਘਾਈ ਨਾਲ ਵਿਚਾਰ ਕਰੀਏ ਦੋਵਾਂ ਵਿੱਚ ਅੰਤਰ ਬਹੁਤ ਹੈ। ਵਿਸਾਹੋ ਦਾ ਅਰਥ ਹੁੰਦਾ ਵਿਸ਼ਵਾਸ, ਭਰੋਸੇ ਦਾ ਅਰਥ ਹੁੰਦਾ ਯਕੀਨ। ਕਹਿੰਦੇ ਸਿੱਖਾ, ਜਦੋਂ ਤੂੰ ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਤੈਨੂੰ ਸਤਿਗੁਰ ਜੀ 'ਤੇ ਵਿਸ਼ਵਾਸ ਕਿੰਨਾ ਹੋਣਾ ਚਾਹੀਦਾ। ਵਿਸਾਹੋ ਦਾ ਵਿਸ਼ਵਾਸ ਕਿੰਨਾ ਹੋਵੇ? ਕਹਿੰਦੇ ਵਿਸ਼ਵਾਸ ਇੰਨਾ ਹੋਵੇ ਕਿ ਸੱਚੇ ਪਾਤਸ਼ਾਹ ਤੂੰ ਹੈ। ਇਹ ਨਾ ਸਮਝੀਏ ਵੀ ਸਾਡੇ ਸਾਹਮਣੇ ਤੇ ਕੇਵਲ ਇੱਕ ਕਾਗਜ਼ਾਂ ਦਾ ਗ੍ਰੰਥ ਹੈ, ਇਹ ਤੇ ਕਾਲੀ ਸਿਆਹੀ ਨਾਲ ਲਿਖੇ ਹੋਏ ਇੱਕ ਅੱਖਰ ਨੇ ਨਾ ਪਾਈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ, ਮੇਰੀ ਜਵਾਨ ਸੜ ਜੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਮੇਰੀ ਰਸਨਾ ਤੋਂ ਇਹੋ ਜਿਹੇ ਸ਼ਬਦ ਨਿਕਲਣ। ਇਹ ਦਸਾਂ ਪਾਤਸ਼ਾਹਾਂ ਦੀ ਜਾਗ ਦੀ ਜੋਤ ਹੈ। ਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਆਪ ਨੇ, ਕਲਗੀ ਧਰ ਪਾਤਸ਼ਾਹ ਆਪ ਨੇ, ਬਾਣੀ ਗੁਰੂ,
1: ਗੁਰੂ ਹੈ ਬਾਣੀ,
0: ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ
1: ਗੁਰੂ ਨਿਸਤਾਰੇ,
0: ਗੁਰੂ ਨਿਸਤਾਰੇ, ਪ੍ਰਤੱਖ ਸਤਿਗੁਰੂ ਨੇ ਪ੍ਰਤੱਖ। ਇੰਨਾ ਵਿਸ਼ਵਾਸ ਤੇ ਭਰੋਸਾ ਭਾਵ ਯਕੀਨ ਕਿੰਨਾ ਹੋਵੇ? ਯਕੀਨ ਇੰਨਾ ਹੋਵੇ ਕਿ ਗਰੀਬ ਨਵਾਜ, ਜਦੋਂ ਵੀ ਅਸੀਂ ਤੁਹਾਡੇ ਚਰਨਾਂ 'ਚ ਕੋਈ ਪੁਕਾਰ ਕਰਾਂਗੇ, ਜਦੋਂ ਵੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗੇ, ਸਾਡੀਆਂ ਬੇਨਤੀਆਂ ਸੁਣ ਕੇ ਸਾਡੀਆਂ ਪੁਕਾਰਾਂ

ਕਰਦੇ ਆ, ਪੁਕਾਰ ਕਰਕੇ ਕਰਦੇ ਆ, ਉਹਨਾਂ ਦੀ ਬੇਨਤੀ ਸੁਣ ਕੇ, ਉਹਨਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਜ਼ਰੂਰ ਆਉਂਦੇ ਨੇ, ਜ਼ਰੂਰ ਆਉਂਦੇ ਨੇ। ਹੁਣ ਰਾਜਾ ਸਿੱਧ ਸੈਣ ਉਡੀਕਦਾ ਹੈ, ਅਰਦਾਸ ਰੋਜ਼ ਕਰਦਾ, ਮਹਾਰਾਜ ਕਦੋਂ ਆਉਂਦੇ, ਕਦੋਂ ਚਰਨ ਪਾਉਂਗੇ, ਕਦੋਂ ਮਹਾਰਾਜ ਦਦਾਰ ਬਖਸ਼ੋ। ਤੂੰ ਚੋ ਸੱਜਣ ਮੈਂਡਿਆ ਡਈ ਸਿਸ, ਨੈਣ ਮਹਿੰਗੇ ਤਰਸਦੇ ਕਦ।

0: ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਖ ਹੈ। ਕਹਿੰਦੇ ਤੂੰ ਭਾਵਨਾ ਦਾ ਇੱਕ ਕਦਮ ਪੁੱਟੀ, ਸ਼ਰਧਾ ਦਾ ਇੱਕ ਕਦਮ ਪੁੱਟੀ, ਤੇਰੀ ਭਾਵਨਾ ਦਾ ਇੱਕ ਪੁੱਟਿਆ ਹੋਇਆ ਕਦਮ ਸਤਿਗੁਰੂ ਨੂੰ ਤੇਰੇ ਵੱਲ ਨੂੰ ਕਰੋੜਾਂ ਕਦਮ ਪੁੱਟਣ ਵਾਸਤੇ ਮਜਬੂਰ ਕਰਦਾ। ਤੂੰ ਇੱਕ ਕਦਮ ਪੁੱਟੇਗਾ, ਸਤਿਗੁਰੂ ਤੇਰੇ ਵੱਲ ਨੂੰ ਕਰੋੜਾਂ ਕਦਮ ਪੁੱਟਣਗੇ। ਜੇ ਸਾਡਾ ਭਾਵਨਾ ਦਾ ਪੁੱਟਿਆ ਹੋਇਆ ਇੱਕ ਕਦਮ ਗੁਰੂ ਵੱਲੋਂ ਤੇ ਸਤਿਗੁਰੂ ਨੂੰ ਕਰੋੜਾਂ ਕਦਮ ਪੁੱਟਣ ਵਾਸਤੇ ਮਜਬੂਰ ਕਰ ਸਕਦਾ ਹੈ, ਪਿਆਰਿਓ ਪ੍ਰੇਮ ਨਾਲ ਸ਼ਰਧਾ ਨਾਲ ਕਿਤੇ ਇੱਕ ਵਾਰੀ ਹੀ ਸਤਿਗੁਰੂ ਜੀ ਨੂੰ ਯਾਦ ਕਰ ਲਿਓ। ਜੇ ਪ੍ਰੇਮ ਨਾਲ ਭਾਵਨਾ ਨਾਲ ਸਤਿਗੁਰੂ ਜੀ ਨੂੰ ਇੱਕ ਵਾਰੀ ਯਾਦ ਕਰੋਗੇ, ਕਰੋੜਾਂ ਵਾਰੀ ਬਾਜਾਂ ਵਾਲਾ ਤੁਹਾਨੂੰ ਆਪ ਯਾਦ ਕਰੂਗਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆਪ ਯਾਦ ਕਰੋ। ਰਾਜਾ ਸਿੱਧ ਸੈਣ ਰੋਜ਼ ਬੇਨਤੀਆਂ ਕਰਦਾ, ਮਹਾਰਾਜ ਕਰ ਦਿਓ ਕਿਰਪਾ, ਕਰ ਦਿਓ ਮੇ। ਕਹਿੰਦੇ ਰਾਜੇ ਸਿੱਧ ਸੈਣ ਦੀਆਂ ਬੇਨਤੀਆਂ ਸੁਣੀਆਂ ਗਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਥੇ ਸਮੇਤ ਰਾਜੇ ਸਿੱਧ ਸੈਣ ਦੇ ਮਹਿਲਾਂ ਵਿੱਚ ਪਹੁੰਚ ਗਏ। ਰਾਜੇ ਸਿੱਧ ਸੈਣ ਨੂੰ ਆਵਾਜ਼ ਦਿੱਤੀ, ਭੱਜ ਕੇ ਬਾਹਰ ਆਇਆ ਵੇਂਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ। ਅੰਦਰ ਸੱਚਾ ਨਹੀਂ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ
1: ਸਾਹਮਣੇ
0: ਸਾਹਮਣੇ। ਸਤਿਗੁਰੂ ਜੀ ਦੇ ਚਰਨਾਂ 'ਚ ਬਹਿ ਪਿਆ, ਰੋ ਰੋ ਸਤਿਗੁਰੂ ਜੀ ਦੇ ਚਰਨ ਧੋ ਦਿੱਤੇ। ਮਹਾਰਾਜ ਆਪ ਜੀ ਆ ਗਏ, ਮੇਰੀਆਂ ਬੇਨਤੀਆਂ ਪੁਕਾਰਾਂ ਸੁਣ ਲਈਆਂ। ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਜਾ ਇੰਨੇ ਪਿਆਰ ਨਾਲ ਯਾਦ ਕਰਦਾ ਸੀ ਕਿਵੇਂ ਨਾ ਆਉਂਦੇ, ਇੰਨੇ ਪਿਆਰ ਨਾਲ ਆਵਾਜ਼ਾਂ ਮਾਰਦਾ ਸੀ ਕਿਵੇਂ ਨਾ ਆਉਂਦੇ। ਮਹਾਂਪੁਰਖ ਵਚਨ ਕਰਦੇ, ਕਹਿੰਦੇ ਸਤਿਗੁਰੂ ਭਾਈ ਸੁਣਦੇ ਪਰ ਸਾਨੂੰ ਸੁਣਾਉਣਾ ਹੀ ਨਹੀਂ, ਸਤਿਗੁਰੂ ਬੋਲਦੇ ਪਰ ਸਾਨੂੰ ਬੁਲਾਉਣਾ ਹੀ ਨਹੀਂ ਆਉਂਦਾ। ਸਤਿਗੁਰੂ ਜੀ ਤੇ ਛੱਕਦੇ ਵੀ ਆ ਪਰ ਸਾਨੂੰ ਛਕਾਉਣਾ ਹੀ ਨਹੀਂ। ਬੁੱਲਿਆ ਰੱਬ ਦੇ ਤੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੇ ਨੈਣਾਂ ਨਾਲ ਵੇਖਣਾ ਉਹਨਾਂ ਨੈਣਾਂ ਵਿੱਚ
1: ਨੂਰ ਨਹੀਂ,
0: ਨੂਰ ਪਰ ਸਰਦਾ ਨੂਰ ਪਰ ਪ੍ਰੇਮ, ਤੇਰੇ ਪ੍ਰੇਮ ਦੀ ਖਿੱਚ ਨਹੀਂ ਖਿੱਚ ਪਾਉਣੀ, ਤੇਰੀ ਸ਼ਰਧਾ ਦੀ ਖਿੱਚ ਨਹੀਂ ਸਾਧ ਸੰਗਤ ਸਤਿਗੁਰੂ ਨੂੰ ਮਜਬੂਰ ਕਰਨਾ। ਜਦੋਂ ਪ੍ਰੇਮ ਦੀ ਖਿੱਚ ਪੈ ਗਈ ਨਾ, ਫਿਰ ਮੂਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ
1: ਖਿੰਚ ਤਨੀ
0: ਖਿੰਚ ਤਨੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ। ਕਹਿੰਦੇ ਨੇ ਰਾਜੇ ਨੇ ਸਵਾਗਤ ਕੀਤਾ ਤੇ ਸਤਿਗੁਰੂ ਜੀ ਨੇ ਰਾਜੇ ਦੀ ਬਾਂਹ ਫੜ ਲਈ। ਰਾਜੇ ਨੂੰ ਕਹਿਣਾ ਨਹੀਂ ਪਿਆ, ਬੇਨਤੀ ਨਹੀਂ ਕਰਨੀ ਪਈ। ਜਿਹੜੇ ਕਮਰੇ ਵਿੱਚ ਰਾਜੇ ਨੇ ਆਸਣ ਲਾਇਆ ਸੀ ਨਾ ਸਤਿਗੁਰੂ ਜੀ ਦਾ, ਰਾਜੇ ਦੀ ਬਾਂਹ ਫੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਕਮਰੇ ਵੱਲ ਨੂੰ ਆਪ ਹੀ ਤੁਰ ਪਏ। ਲਾਏ ਹੋਏ ਆਸਣ ਤੇ ਵਿਛਾਏ ਹੋਏ ਪਲੰਘੇ ਤੇ ਮਹਾਰਾਜ ਆ ਕੇ ਆਪ ਹੀ ਸੁਭਾਵਾਨ ਹੋ ਗਏ। ਧੰਨ ਰਾਜੇ ਦਾ ਚਾਅ ਨਹੀਂ ਚੱਕਿਆ ਜਾਂਦਾ, ਖੁਸ਼ੀ ਨਹੀਂ ਚੱਕੀ ਜਾਂਦੀ। ਫਿਰ ਰਾਜੇ ਨੇ ਸਤਿਗੁਰੂ ਜੀ ਨੂੰ ਇੱਕ ਰਜਾਈ ਭੇਟ ਕੀਤੀ, ਇੱਕ ਤਲਾਈ ਭੇਟ ਕੀਤੀ, ਪਲੰਘਾ ਤੇ ਮਹਾਰਾਜ ਵਾਸਤੇ ਸਜਾਇਆ ਹੀ ਸੀ। ਇੱਕ ਮਹਾਰਾਜ ਨੂੰ ਰਫਲ ਭੇਟ ਕੀਤੀ, ਰਫਲ ਵਿੱਚ ਬਰੂਦ ਭਰਨ ਵਾਲੀ ਇੱਕ ਕੁੱਪੀ ਭੇਟ ਕੀਤੀ ਸਤਿਗੁਰੂ। ਕਈ ਦਿਨ ਰਾਜੇ ਸਿੱਧ ਸੈਣ ਦੇ ਘਰ ਠਹਿਰੇ, ਉੱਥੇ ਅੰਮ੍ਰਿਤ ਵੰਡੀ, ਸੁਖੀਆ ਹਰ ਘਰ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ, ਬਾਣੀ ਉਤਰੇ ਸਾਧ ਜਨ ਮਿਓ ਚੱਲੇ ਚੱਲੇ ਅੰਮ੍ਰਿਤਮਈ ਝਰਨੇ ਰਾਜੇ ਸਿੱਧ ਸੈਣ ਦੇ ਘਰ ਬੈਂਦੇ ਆ, ਸੰਗਤਾਂ ਜੁੜਦੀਆਂ ਨੇ, ਸੁਬਹ ਸ਼ਾਮ ਕੀਰਤਨ ਹੁੰਦਾ ਹੈ, ਨਾਮ ਦੀ ਗੰਗਾ ਵਗਦੀ ਹੈ।

ਅਮਰ ਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੈ ਦਿਨ ਰਾਤੀ ਸਦਾ ਸਦਾ, ਹਰ ਕੇਲਾ ਜੀ ਅੰਮ੍ਰਿਤਮਈ ਝਰਨੇ ਵਹਿੰਦੇ ਨੇ। ਕਈ ਦਿਨ ਇਸੇ ਤਰ੍ਹਾਂ ਬੀਤੇ, ਜਦੋਂ ਕੁਝ ਕੁ ਦਿਨ ਬੀਤ ਗਏ ਨਾ, ਸਤਿਗੁਰੂ ਜੀ ਨੂੰ ਰਾਜੇ ਸਿੱਧ ਸੈਣ ਦੇ ਘਰ ਆਇਆ। ਸਤਿਗੁਰੂ ਕੀ ਵੇਖਦੇ ਆ, ਰਾਜੇ ਸਿੱਧ ਸੈਣ ਦਾ ਚਿਹਰਾ ਨਾ ਦਿਨੋ ਦਿਨ ਉਤਰਦਾ ਜਾਂਦਾ, ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਰਾਜੇ ਸਿੱਧ ਸੈਣ ਨੂੰ ਕੋਲ ਬੁਲਾਉਂਦੇ, ਕੋਲ ਬੁਲਾ ਕੇ ਕਹਿੰਦੇ, ਰਾਜਾ ਪਹਿਲਾਂ ਬੇਨਤੀਆਂ ਕਰਦਾ ਸੀ, ਮਹਾਰਾਜ ਕਿਰਪਾ ਕਰੋ ਘਰ ਆਓ, ਕਿਰਪਾ ਕਰੋ ਘਰ ਆਓ। ਘਰ ਆਏ ਤੇ ਤੈਨੂੰ ਚਾਅ ਬੜਾ ਚੜਿਆ ਸੀ, ਤੇਰਾ ਚਾਅ ਚੱਕਿਆ ਨਹੀਂ ਸੀ ਜਾਂਦਾ। ਹੁਣ ਜਿਵੇਂ ਜਿਵੇਂ ਆਇਆ ਨੂੰ ਦਿਨ ਬੀਤਦੇ ਜਾਂਦੇ ਆ, ਤੇਰਾ ਚਿਹਰਾ ਉਤਰਦਾ ਜਾਂਦਾ, ਕੋਈ ਚਿੰਤਾ ਤੇ ਨਹੀਂ, ਕੋਈ ਫਿਕਰ। ਹਾਂ ਮਹਾਰਾਜ, ਮੈਨੂੰ ਚਿੰਤਾ ਹੈ। ਕਿਸ ਗੱਲ ਦੀ ਚਿੰਤਾ? ਰਾਜਾ ਸਿੱਧ ਸੈਣ ਕਹਿੰਦਾ, ਮਹਾਰਾਜ ਜਿੰਨੇ ਪਹਾੜੀ ਰਾਜੇ ਨੇ ਨਾ, ਉਹਨਾਂ ਵਿੱਚੋਂ ਕੁਝ ਕੁ ਰਾਜੇ ਤੁਹਾਡੇ ਸ਼ਰਧਾਲੂ ਨੇ, ਜ਼ਿਆਦਾਤਰ ਰਾਜੇ ਤੁਹਾਡੇ ਨਾਲ ਈਰਖਾ ਕਰਦੇ, ਤੁਹਾਡੀ ਵਿਰੋਧਤਾ ਕਰਦੇ, ਤੇ ਮੈਂ ਵੀ ਇੱਕ ਪਹਾੜੀ ਰਾਜਾ। ਜੇ ਪਹਾੜੀ ਰਾਜਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਮੇਰੇ ਮਹਿਲਾਂ ਵਿੱਚ ਠਹਿਰੇ ਹੋ, ਤੇ ਮੈਂ ਮਹਾਰਾਜ ਤੁਹਾਡੀ ਸੇਵਾ ਕਰਦਾ, ਸੰਗਤ ਕਰਦਾ, ਉਹ ਤੁਹਾਡੇ ਨਾਲ ਤੇ ਈਰਖਾ ਕਰਦੇ ਹੀ ਕਰਦੇ ਆ, ਮੇਰੇ ਨਾਲ ਵੀ ਈਰਖਾ ਕਰਦਾ, ਤੇ ਜੇ ਉਹ ਮੇਰੇ ਨਾਲ ਈਰਖਾ ਕਰਨ ਲੱਗ ਗਏ, ਮਹਾਰਾਜ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਮੇਰੀ ਸੰਕੇਤ ਮੰਡੀ ਤੇ ਚੜ੍ਹਾਈ ਕਰਤੀ, ਤੇ ਮੈਂ ਇਕੱਲਾ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂ? ਮੇਰੀ ਸੰਕੇਤ ਮੰਡੀ ਨੂੰ ਤੇ ਉਹ ਲੁੱਟ ਪੁੱਟ ਕੇ ਲੈ ਜਾਣਗੇ। ਇਸ ਕਰਕੇ ਮੈਨੂੰ ਚਿੰਤਾ ਲੱਗੀ ਹੋਈ ਹੈ ਵੀ ਰਾਜੇ ਚੜ੍ਹਾਈ ਕਰਕੇ ਆ ਗਏ, ਮੈਂ ਕਰੂੰਗਾ ਕੀ? ਸਤਿਗੁਰੂ ਕਹਿੰਦੇ, ਰਾਜਾ ਬਸ ਆਹੀ ਫਿਕਰ, ਆਹੀ ਚਿੰਤਾ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਚੰਗਾ, ਇੱਦਾਂ ਕਰ, ਇੱਕ ਹਾਂਡੀ ਲੈ ਕੇ ਆ, ਹਾਂਡੀ ਤੋਂ ਭਾਵ ਪੁੱਜਾ ਵੀ ਹਾਂਡੀ ਲੈ ਕੇ। ਰਾਜਾ ਸਿੱਧ ਸੈਣ ਹਾਂਡੀ ਲੈਣ ਚਲਿਆ ਗਿਆ, ਤੇ ਜਿਹੜੀ ਰਫਲ ਸਤਿਗੁਰੂ ਜੀ ਨੂੰ ਉਹਨੇ ਭੇਟ ਕੀਤੀ ਸੀ, ਮਹਾਰਾਜ ਨੇ ਉਹ ਰਫਲ ਚੁੱਕ ਲਈ। ਰਾਜਾ ਹਾਂਡੀ ਲੈ ਕੇ ਆਇਆ, ਰਾਜੇ ਨੂੰ ਨਾਲ ਲੈ ਕੇ ਮਹਾਰਾਜ ਮਹਿਲਾਂ ਤੋਂ ਬਾਹਰ ਆ ਗਏ। ਮਹਿਲਾਂ ਤੋਂ ਬਾਹਰ ਥੋੜੀ ਦੂਰ ਨਦੀ ਵਗਦੀ, ਮਹਾਰਾਜ ਉਸ ਨਦੀ ਵਿੱਚ ਉਤਰ ਗਏ। ਪਾਣੀ ਦਾ ਵਹਾਅ ਚੱਲਦਾ, ਸਤਿਗੁਰ ਜੀ ਨੇ ਰਾਜੇ ਕੋਲੋਂ ਹਾਂਡੀ ਫੜੀ ਤੇ ਨਦੀ ਵਿੱਚ ਛੱਡ ਦਿੱਤੀ। ਉਹ ਹਾਂਡੀ ਉਹ ਪੁੱਜਾ ਨਦੀ ਦੇ ਤਰਦਾ ਤਰਦਾ, ਜਦੋਂ ਥੋੜੀ ਜਿਹੀ ਦੂਰ ਗਿਆ ਨਾ, ਤੇ ਸਤਿਗੁਰੂ ਜੀ ਨੇ ਫਿਰ ਰਫਲ ਦਾ ਨਿਸ਼ਾਨਾ ਬਿੰਨ ਲਿਆ। ਰਫਲ ਦਾ ਨਿਸ਼ਾਨਾ ਬਿੰਨ ਕੇ ਉਸ ਹਾਂਡੀ ਦੇ ਉੱਪਰ ਸਤਿਗੁਰੂ ਜੀ ਨੇ ਗੋਲੀ ਚਲਾਈ, ਤੇ ਉਹ ਗੋਲੀ ਹਾਂਡੀ ਵਿੱਚ ਨਹੀਂ ਜਾ ਕੇ ਲੱਗੀ, ਹਾਂਡੀ ਦੇ ਉੱਪਰ ਦੀ ਗੁਜਰੀ। ਜਦ ਹਾਂਡੀ ਦੇ ਉੱਪਰ ਦੀ ਗੋਲੀ ਗੁਜਰੀ, ਹਾਂਡੀ ਟੇਢੀ ਮੇਢੀ ਹੋਈ, ਮੂਧੀ ਹੋਈ, ਫਿਰ ਸਿੱਧੀ ਹੋ ਕੇ ਸਾਧ ਸੰਗਤ ਕਰਨ ਲੱਗ ਗਈ। ਮਹਾਰਾਜ ਕਹਿੰਦੇ, ਰਾਜਾ ਕੋਈ ਗੱਲ ਸਮਝ ਵਿੱਚ ਆ ਗਈ ਕਿ ਨਹੀਂ? ਰਾਜਾ ਕਹਿੰਦਾ, ਗਰੀਬ ਨਵਾਜ ਤੂੰ ਸਮਰੱਥ ਵੱਡਾ, ਮੇਰੀ ਮਤ ਹੋਰੀ ਰਾਮ, ਤੁਹਾਡੀਆਂ ਤੁਸੀਂ ਜਾਣੋ ਮਹਾਰਾਜ, ਮੈਨੂੰ ਨਹੀਂ ਸਮਝ ਆਈ ਵੀ ਤੁਸੀਂ ਕੀ ਕੌਤਕ ਕੀਤਾ। ਸਤਿਗੁਰੂ ਕਹਿੰਦੇ, ਅਸੀਂ ਪਾਣੀ ਦੇ ਉੱਪਰ ਹਾਂਡੀ ਛੱਡ, ਹਾਂਡੀ ਤਰਦੀ ਤਰਦੀ ਦੂਰ ਚਲੀ ਗਈ, ਅਸੀਂ ਰਫਲ ਦਾ ਨਿਸ਼ਾਨਾ ਬਿੰਨਿਆ, ਗੋਲੀ ਚਲਾਈ, ਗੋਲੀ ਉੱਪਰ ਦੀ ਗੁਜ਼ਰ ਗਈ, ਹਾਂਡੀ ਟੇਢੀ ਮੇਢੀ ਹੋਈ, ਮੂਧੀ ਹੋਈ, ਫਿਰ ਸਿੱਧੀ ਹੋ ਕੇ ਤਰਨ ਲੱਗ ਗਈ। ਕਹਿੰਦੇ, ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਮੰਡੀ। ਕਹਿੰਦੇ, ਜਿਵੇਂ ਇਹ ਹਾਂਡੀ ਬਚ ਗਈ, ਐਵੇਂ ਤੇਰੀ ਸੰਕੇਤ ਮੰਡੀ ਵੀ ਬਚ ਗਈ। ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਮੰਡੀ। ਕਹਿੰਦੇ, ਜੋ ਮੰਡੀ ਕੋ ਲੁੱਟੇਂਗੇ ਆਕਾਸ਼ ਸੇ ਗੋਲੇ ਫੂਟੇਂਗੇ। ਜੇ ਕੋਈ ਤੇਰੀ ਸੰਕੇਤ ਮੰਡੀ ਤੇ ਚੜ੍ਹਾਈ ਕਰਕੇ ਆਊਗਾ ਨਾ,
ਇੱਥੇ ਸ਼ਹੀਦੀ ਪਹਿਰੇ ਲਾ ਦੇਣਗੇ। ਆਕਾਸ਼ ਵਿੱਚੋਂ ਗੋਲੇ ਆਉਣਗੇ ਆਕਾਸ਼ ਵਿੱਚੋਂ, ਤੇ ਪਤਾ ਨਹੀਂ ਲੱਗਣਾ ਗੋਲੇ ਆ ਕਿਧਰੋਂ ਰਹੇ ਨੇ। ਜੇ ਕੋਈ ਆ ਵੀ ਗਿਆ ਤੇਰੀ ਸ਼ਕੇਤ ਮੰਡੀ ਦਾ ਵਾਲ ਵਿੰਗਾ ਨਹੀਂ ਕਰ ਸਕਦਾ, ਆਊਗਾ ਮੂੰਹ ਦੀ ਖਾ ਕੇ ਵਾਪਸ ਜਾਊਗਾ। ਮੂੰਹ ਦੀ ਖਾ ਕੇ ਵਾਪਸ ਜਾਊਗਾ। ਰਾਜੇ ਨੂੰ ਭਰੋਸਾ ਸੀ, ਵਿਸ਼ਵਾਸ ਸੀ ਵੀ ਸਤਿਗੁਰੂ ਜੀ ਦੇ ਬਚਨ ਤਿੰਨ ਕਾਲ ਸੱਤ ਨੇ, ਹੁਣ ਮੇਰੀ ਸ਼ਕੇਤ ਮੰਡੀ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਘਰ ਆ ਕੇ ਫਿਰ ਉਸੇ ਤਰ੍ਹਾਂ ਸਾਧ ਸੰਗਤ ਸਤਸੰਗ ਹੁੰਦੀ ਹੈ, ਦੀਵਾਨ ਸਜਦੇ ਨੇ। ਜਦੋਂ ਕੁਝ ਕੁ ਦਿਨ ਬੀਤੇ ਨਾ, ਰਾਜੇ ਦਾ ਚਿਹਰਾ ਫਿਰ ਤੁਰਨਾ ਸ਼ੁਰੂ ਹੋ

0: ਜੀਵੋਂ ਚਿਰ ਪਇਓ
1: ਦਰਸ਼ਨ ਵੇਖੇ
0: ਮਹਾਰਾਜ ਹੁਣ ਤੁਹਾਡੇ ਚਰਨਾਂ ਚ ਆਏ ਆ ਤੇ ਕਿਰਪਾ ਕਰਿਓ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰੇ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦਗੁਰੂ ਨਾਨਕ ਸ਼ਰਨ ਤੁਹਾਰੀਆ ਵੇਖੋ।

0: ਸੈਣ ਕਹਿੰਦਾ ਮਹਾਰਾਜ ਹੁਣ ਵਿਛੋੜੇ ਤੋਂ ਡਰ ਲੱਗਦਾ, ਪਤਾ ਨੀ ਆ ਸਮਾਂ ਕਿਤੇ ਫਿਰ ਬਣੇ ਕਿ ਨਾ ਬਣੇ, ਕਿਵੇਂ ਤੁਹਾਡੇ ਦਿਦਾਰ ਹੋਣਗੇ। ਮਹਾਰਾਜ ਹੁਣ ਤੁਹਾਡੇ ਦਿਦਾਰਿਆਂ ਤੋਂ ਬਿਨਾਂ ਰਿਹਾ ਨਹੀਂ ਜਾਣਾ, ਪਿਆਰ ਹੀ ਤੁਹਾਡੇ ਨਾਲ ਇੰਨਾ ਪੈ ਗਿਆ, ਸਾਂਝ ਹੀ ਮਹਾਰਾਜ ਤੁਹਾਡੇ ਨਾਲ ਇੰਨੀ ਪੈ ਗਈ। ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਜਾ ਆਹ ਜਿਹੜੀਆਂ ਪਿਟਾਵਾਂ ਤੂੰ ਸਾਨੂੰ ਦਿੱਤੀਆਂ ਨੇ ਨਾ, ਪਲੰਘਾ ਰਜਾਈ ਤਲਾਈ ਰਫਲ, ਆ ਕੁੱਪੀ ਬਰੂਦ ਭਰਨ ਵਾਲੀ, ਇਹ ਸਾਡੀਆਂ ਹੁਣ ਨਿਸ਼ਾਨੀਆਂ ਤੂੰ ਆਪਣੇ ਕੋਲ ਸਾਂਭ ਕੇ ਰੱਖੀ। ਜਿਵੇਂ ਹੁਣ ਬੈਠ ਕੇ ਯਾਦ ਕਰਦਾ ਸੀ, ਇਵੇਂ ਇਹਨਾਂ ਆਸਣਾਂ ਕੋਲ ਬੈਠ ਕੇ ਰੋਜ਼ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਰੋਜ਼ ਅੰਮ੍ਰਿਤ ਵੇਲਾ ਸੰਭਾਲਿਆ ਕਰ। ਜਦੋਂ ਪ੍ਰੇਮ ਨਾਲ ਯਾਦ ਕਰੇਗਾ ਉਦੋਂ ਹੀ ਹਾਜ਼ਰ ਹੋ ਜਾਇਆ ਕਰਾਂਗੇ, ਅਸੀਂ ਕਦੇ ਤੇਰੇ ਤੋਂ ਦੂਰ ਨਹੀਂ ਹੋਵਾਂਗੇ, ਸਦਾ ਤੇਰੇ ਨਾਲ, ਤੇਰੇ ਤੇ ਮੇਰੇ ਪ੍ਰੇਮ ਨੂੰ ਜਮਾਨਾ ਯਾਦ ਕਰਿਆ ਕਰੇ। ਇੱਥੇ ਸੋਹਣੇ ਅਸਥਾਨ ਬਣਨਗੇ, ਦੂਰੋਂ ਦੂਰੋਂ ਸੰਗਤਾਂ ਆਇਆ ਕਰਨਗੀਆਂ ਦਰਸ਼ਨ ਕਰਨ ਵਾਸਤੇ। ਜੋ ਵੀ ਕੋਈ ਭਾਵਨਾ ਨਾਲ ਸ਼ਰਧਾ ਨਾਲ ਇੱਥੇ ਆ ਕੇ ਅਰਦਾਸ ਕਰੂ, ਸਭ ਦੀ ਝੋਲੀ ਭਰਿਆ ਕਰੇ। ਤੇਰਾ ਨਾਂ ਰਹਿੰਦੀ ਦੁਨੀਆਂ ਤੱਕ ਚਮਕਦਾ ਰੂ, ਤੇਰਾ ਘਰ ਤੇਰੇ ਮਹਿਲੇ ਆਵਾਦ ਰਹਿਣ। ਆਖੋ ਸਤਨਾਮ
1: ਤੇਰੀ ਵਾਹਿਗੁਰੂ।
0: ਸਾਧ ਸੰਗਤ ਜਦੋਂ ਆਪਾਂ ਜਾਈਦਾ ਨਾ ਮਨੀਕਰਨ ਸਾਹਿਬ, ਰਸਤੇ ਵਿੱਚ ਪੈਂਦੀ ਹੈ ਸੰਕੇਤ, ਐਨ ਬਿਲਕੁਲ ਨਦੀ ਦੇ ਕਿਨਾਰੇ ਤੇ ਰੋਡ ਦੇ ਉੱਪਰ ਗੁਰਦੁਆਰਾ ਸੁਸ਼ੋਭਿਤ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉੱਥੇ ਉਹ ਨਿਸ਼ਾਨੀਆਂ ਸਤਿਗੁਰ ਜੀ ਦੀਆਂ ਅੱਜ ਵੀ ਮੌਜੂਦ ਨੇ, ਪਲੰਘਾ ਵੀ ਸਤਿਗੁਰ ਜੀ ਦਾ, ਰਜਾਈ ਵੀ ਤਲਾਈ ਵੀ ਰਫਲ ਵੀ ਉੱਤੀ ਵੀ, ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾਰਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਕਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਨ ਹਰ ਨਾਮ ਧਿਆਵਾ, ਜਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ। ਆਪਾਂ ਨੂੰ ਵੀ ਸਤਿਗੁਰੂ ਜੀ ਨੇ ਮਿਹਰ ਕਰਕੇ ਨਵਾਜਿਆ ਹੈ, ਬਖਸ਼ਿਸ਼ ਕਰਕੇ ਨਵਾਜਿਆ। ਸਤਿਗੁਰ ਜੀ ਦੀ ਸਾਜੀ ਨਵਾਜੀ ਬਖਸ਼ਾਂ ਭਰੀ ਧਰਤੀ ਚਰਨ ਸੋ ਪ੍ਰਾਪਤ, ਜਿੱਥੇ ਸਤਿਗੁਰੂ ਜੀ ਨੇ ਬੜੇ ਕੌਤਕ ਵਰਤਾਏ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਵਰਿਆਈ ਬਖਸ਼ਿਸ਼ ਕੀਤੀ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ, ਹੁਕਮ ਕੀਤਾ ਗਿਆ ਭਈ ਕਾਲ ਕੀ ਤਵ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
1: ਗ੍ਰੰਥ,
0: ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ,
1: ਸ਼ਬਦ ਮੈਂ ਲੈ
0: ਸ਼ਬਦ ਮੈਂ ਲੈ। ਸਤਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਨਤਮਸਤਕ ਹੋਣ ਦਾ ਸੁਭਾਗ ਮਿਲਿਆ ਔਰ ਦਰਸ਼ਨ ਦਦਾਰੇ ਕਰਨ ਦਾ ਸੁਭਾਗ ਮਿਲਿਆ ਹੈ। ਧੰਨ ਕਲਗੀਧਰ ਪਾਤਸ਼ਾਹ ਜੀ ਦਾ, ਜਿੰਨਾ ਸ਼ੁਕਰਾਨਾ ਕਰ ਲਈਏ ਓਨਾ ਹੀ ਥੋੜ੍ਹਾ ਪਾਈ। ਬਹੁਤ ਸਤਿਕਾਰ ਜੋ ਬਾਬਾ ਪ੍ਰਤਾਪ ਸਿੰਘ ਜੀ ਗੁਰਦੁਆਰਾ ਨਾਨਕ ਸਰ ਠਾਠ ਬਾਜਪੁਰ ਗਜਰੁੱਲਾ ਵਾਲੇ, ਸੋ ਹਰ ਸਾਲ ਹੀ ਯਾਤਰਾ ਲੈ ਕੇ ਆਉਂਦੇ ਨੇ, ਇਸ ਸਾਲ ਵੀ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ, ਜਥੇ ਸਮੇਤ ਮਹਾਂਪੁਰਖ ਪਹੁੰਚੇ ਅਤੇ ਬਹੁਤ ਸਤਿਕਾਰ ਜੋ ਸਿੰਘ ਸਾਹਿਬ ਜਥੇਦਾਰ ਮਹਾਂਪੁਰਖ ਬਾਬਾ ਕੁਲਵੰਤ ਸਿੰਘ ਜੀ, ਜਿਹੜੇ ਹਰ ਸਾਲ ਆਇਆਂ ਨੂੰ ਬਹੁਤ ਪਿਆਰ ਦਿੰਦੇ ਆ, ਬਹੁਤ ਸਤਿਕਾਰ ਦਿੰਦੇ ਆ। ਜਦੋਂ ਪਿਆਰ ਸਤਿਕਾਰ ਦਿੰਦੇ ਆ, ਕਈ ਵਾਰ ਮਨ ਭਰ ਜਾਂਦਾ ਵੀ ਇੰਨਾ ਪਿਆਰ, ਅਸੀਂ ਤੇ ਸ਼ਾਇਦ ਆਪਣੇ ਕਰਮਾਂ ਵੱਲੀ ਨਜ਼ਰ ਮਾਰੀਏ, ਇਸ ਯੋਗ ਨਹੀਂ, ਪਰ ਗੁਰੂ ਸਾਹਿਬ ਜੀ ਦੀ ਮਿਹਰ ਹੈ ਅਤੇ ਦਿਲੋਂ ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀ ਦੀ ਗਰੀਬ ਨਿਵਾਜ, ਤੇਰਾ ਕੀਤਾ ਜਾਦੋ ਨਾਹੀ, ਮੈਨੂੰ ਜੋ ਕੀਤੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ, ਇਹ ਮਹਾਰਾਜ ਤੁਹਾਡਾ ਤਰਸ ਹੈ, ਤੁਹਾਡੀ ਮਿਹਰ ਹੈ ਅਤੇ ਤਰਸ ਬਣਾਈ ਰੱਖਿਓ, ਇਹ ਰਹਿਮਤ ਵਰਤਾਈ ਰੱਖਿਓ। ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ, ਉਹਨਾਂ ਦੇ ਪਿਆਰ ਨੂੰ ਸਤਿਕਾਰ ਨੂੰ ਸੀਸ ਝੁਕਦਾ ਹੈ, ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ ਕੇ ਚੜ੍ਹਦੀ ਕਲਾ ਨਾਲ ਆਪਣੇ ਦਰ ਘਰ ਦੀ ਸੇਵਾ ਉਹਨਾਂ ਪਾਸੋਂ ਲੈਣ, ਸਾਰੀ ਹੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਸੇਵਾਦਾਰ ਵੀਰਾਂ ਦਾ ਧੰਨਵਾਦ ਹੈ। ਸਾਰੇ ਬਹੁਤ ਪਿਆਰ ਸਤਿਕਾਰ ਬਖਸ਼ਦੇ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਬਾਬਾ ਪ੍ਰਤਾਪ ਸਿੰਘ ਜੀਆਂ ਦਾ ਜਿੱਥੇ ਧੰਨਵਾਦ, ਬਹੁਤ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਮਾਛੀ ਵਾੜੇ ਵਾਲੇ ਉਹ ਵੀ ਸੰਗਤਾਂ ਸਮੇਤ ਪਹੁੰਚੇ, ਉਹਨਾਂ ਨੂੰ ਵੀ ਜੀ ਆਇਆਂ। ਬਾਬਾ ਮਨਜੀਤ ਸਿੰਘ ਜੀ ਹੁਣੇ ਰੋਜ਼ ਹੀ ਹਾਜ਼ਰੀਆਂ ਤਿੰਨ ਦਿਨ ਤੋਂ ਲਗਾਤਾਰ ਭਰ ਰਹੇ ਨੇ, ਆਪ ਵੀ ਬਹੁਤ ਸੋਹਣਾ ਕੀਰਤਨ ਕਰਦੇ ਆ, ਉਹਨਾਂ ਦਾ ਵੀ ਧੰਨਵਾਦ। ਅੱਜ ਬਹੁਤ ਹੀ ਸਤਿਕਾਰਯੋਗ ਮਾਤਾ ਬਿਪਨਪ੍ਰੀਤ ਕੌਰ ਜੀ, ਉਹ ਵੀ ਸੰਗਤਾਂ ਸਮੇਤ ਦਰਸ਼ਨ ਅਦਾਰੇ ਕਰਨ ਵਾਸਤੇ ਪਹੁੰਚੇ ਨੇ, ਕੀਰਤਨ ਵਿੱਚ ਬੈਠ ਕੇ ਵੀ ਹਾਜ਼ਰੀ ਭਰੀ। ਬਾਬਾ ਕੁੰਦਨ ਸਿੰਘ ਮਹਾਰਾਜ ਜੀ ਦੀਆਂ ਬੜੀਆਂ ਮਿਹਰਾਂ ਇਹਨਾਂ 'ਤੇ, ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੀਆਂ ਬੜੀਆਂ ਮਿਹਰਾਂ, ਅਤੇ ਧੰਨ ਭਾਗ ਦਰਸ਼ਨ ਬਖਸ਼ਿਸ਼ ਕੀਤੇ, ਕੀਰਤਨ ਵਿੱਚ ਹਾਜ਼ਰੀ ਭਰੀ ਜੀ ਆਇਆਂ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਇੱਕ ਧਾਰਨਾ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਪਿਆਰ ਦੀ ਬੇਨਤੀ ਕਰੀਏ। ਸਾਰੇ ਨਾਲ ਸਾਰੇ ਨਾਲ ਨਾਲ ਅਸੀਂ ਬੋਲਾਂਗੇ, ਅਸੀਂ ਸਾਡੀ ਬੇਨਤੀ ਹੈ, ਤੁਸੀਂ ਬੋਲੋਗੇ ਤੁਹਾਡੀ ਬੇਨਤੀ ਹੈ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ। ਅਤੇ ਕੋਈ ਪਤਾ ਨਹੀਂ ਕਿਹਦੇ ਹਿਰਦੇ ਤੋਂ ਨਿਕਲੀ ਹੋਈ ਬੇਨਤੀ ਸਤਿਗੁਰੂ ਪ੍ਰਵਾਨ ਕਰ ਲੈਣ, ਗੁਰੂ ਸਾਹਿਬ ਜੀ ਦੀ ਹੋਵੇ ਮਿਹਰ, ਸਾਡੀਆਂ ਸਾਰਿਆਂ ਦੀਆਂ ਬੇਨਤੀਆਂ ਮਨਜ਼ੂਰ ਹੋ ਜਾਣ ਅਤੇ ਸਾਰੇ ਪੁਕਾਰ ਕਰ ਲਓ, ਫਿਰ ਆਪਾਂ ਸਮਾਪਤੀ ਕਰਾਂਗੇ। ਪੰਜਾਂ ਦੀਵਾਨਾਂ ਦੀ ਮਹਾਂਪੁਰਖਾਂ ਵੱਲੋਂ ਬਖਸ਼ਿਸ਼ ਹੋਈ ਸੀ, ਗੁਰੂ ਸਾਹਿਬ ਜੀ ਦੀ ਮਿਹਰ ਹੋਈ, ਚੜ੍ਹਦੀ ਕਲਾ ਨਾਲ ਅੱਜ ਸੰਪੂਰਨਤਾਈ ਹੋਈ ਹੈ, ਫਿਰ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੁਭਾਗੇ ਸਮੇਂ ਬਖਸ਼ ਕੇ ਨਵਾਜਦੇ ਰਹਿਣ। ਆਓ ਸਾਰੇ ਪੜ੍ਹ ਲਓ, ਫਿਰ ਆਪਾਂ ਸਮਾਪਤੀ ਕਰਾਂਗੇ।

ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਬਾਣੀ ਬਾਣੇ ਨੇ ਧਾਰਨੀ ਹੋਵੋ, ਨਿਤਨੇਮ ਕਰਿਆ ਕਰੋ, ਭਲੇ ਮਹਾਂਪੁਰਖਾਂ ਦੀ ਕਰੋ ਸੰਗਤ, ਫਿਰ ਲੋਕ ਸੁਖੀ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਸਭ ਨੂੰ ਕਰੋ ਕਰੋ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਡੀ ਤੁਹਾਡੀ ਸਭ ਦੀ ਹਾਜ਼ਰੀ ਸਤਿਗੁਰੂ ਲਾਉਣ, ਸਭ ਨੂੰ ਖੁਸ਼ੀਆਂ ਬਖਸ਼ਿਸ਼ ਕਰਨ। ਆਓ ਜੀ ਹਰ ਜਸ ਦੀ ਪੌੜੀ ਪੜ ਕੇ ਫਿਰ ਸਮਾਪਤੀ।

0: ਪਹਿਲਾ ਪਹਿਲਾ ਸੱਚੇ ਤ੍ਰਿਕੰਡ ਸੱਚੇ ਬ੍ਰਹਮੰਡ ਸੱਚੇ ਤਰਲੋ ਸੱਚਾ ਕਾਰ ਸੱਚੇ ਤ੍ਰਿਕੰਡ ਸਿਰ ਵਿਚਾਰ ਸੱਚਾ ਧਰਮ ਸੱਚਾ ਦੀਬਾਣ ਸੱਚਾ ਤਰਾ ਹੁਕਮ ਸੱਚਾ ਪ੍ਰਮਾਣ ਸੱਚਾ ਤਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਲ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੇ ਸਿਵ ਸੱਚੇ ਸਾਲਾ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਤ ਹੈ ਸੱਚ ਜੋ ਮਰਜ ਮੈਂ ਸੁਖ ਨਿਕਟ ਪਹਿਲਾ ਪਹਿਲਾ
1: ਵੱਡੀ ਵੜੇ ਜੋ ਵੱਡਾ ਨਾ ਵੱਡੀ ਵੜੇ ਜੋ ਸੱਚ ਨਿਆ

ਅੰਡ ਜਿਰ ਬਜਾ ਖਣ ਸਿਤ ਜਾ ਸੋ ਮਿਤ ਜਾਣੇ ਨਾਨਕਾ ਸਰਾਬ ਮੇਰਾ ਜਨਤਾ ਨਾਨਕ ਜਿੰਦ ਪਾਏ ਕੈ ਸਮਾਲੇ ਸਮਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਵਿਕਣਤਾ ਸੋ ਕਰਤਾ ਚਿੰਤਾ ਕਰੇ ਜਿਨ ਪੈ ਜਗਤ ਤਿਜੋਰੀ ਸਵਸਤੀ ਸਥਿਤੀ ਬਣ ਭਗ ਨਾਨਕ

ਪੌੜੀ ਸਤਿਗੁਰੂ ਡਾਕਰ ਸਲਾਈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮਿਲੇ ਤਨ ਦਰਿਆਈਆਂ ਜਾ ਤਿਸ ਪਾਣਾ ਤਮ ਨੂੰ ਵਸਾਈਆਂ ਕਰੁਕ ਮਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਜਿਤ ਜੋ ਪਾਈਏ ਸੋ ਸਾਹਿਬ ਸਦਾ ਸੰਭਾਲ ਜਿਤ ਪਏ ਆਪਣਾ ਸਾ ਗਾਲ ਬਰੀ ਗੰਘਾਲੀਆ ਮੰਦਾ ਮਲਾ ਕਿਤੇ ਦਿਲ ਮਨਦਰਣਿਆ ਲੇ ਜੋ ਸਾਹਿਬ ਨਾਲ ਹਾਰੇ ਤੇ ਵਾਪਸ ਡਾਲੀਆ ਕਿਚ ਲਾਏ ਉੱਪਰ ਗਾਲੀ।